ਪਾਤਸ਼ਾਹ ਸੰਸਾਰ ਨੂੰ ਉਤਾਰਦੇ ਹੋਏ ਜਦੋਂ ਸਿੱਧ ਮੰਡਲੀ ਵਿੱਚ ਪੁੱਜੇ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅਮੋਲਕ ਦਰਗਾਹੀ ਬਚਨ ਸੁਣ ਕੇ ਸਿੱਧ ਬੜੇ ਪ੍ਰਸੰਨ ਹੋਏ। ਸਿੱਧਾਂ ਨੇ ਬੇਨਤੀ ਕੀਤੀ ਕਿ ਜਿਸ ਪਰਮਾਤਮਾ ਦੀ ਕਥਾ ਅਕਥ ਹੈ ਅਤੇ ਜੋ ਪਰਮੇਸ਼ਰ ਸਾਰਿਆਂ ਨੂੰ ਰਿਜਕ ਦੇ ਰਿਹਾ ਹੈ, ਲੈਣ ਵਾਲੇ ਥੱਕ ਜਾਂਦੇ ਹਨ, ਦੇਣ ਵਾਲਾ ਕਦੇ ਨਹੀਂ ਥੱਕਦਾ। ਉਹ ਪਰਮੇਸ਼ਰ ਜੋ ਅਣਥੱਕ ਹੈ, ਗਰੀਬ ਨਿਵਾਜ ਕਿਰਪਾ ਕਰੋ, ਸਾਨੂੰ ਦੱਸੋ ਉਹ ਸਾਹਿਬ ਕੈਸਾ ਹੈ, ਉਸ ਦੀ ਸਾਹਿਬੀ ਕੈਸੀ ਹੈ, ਉਸ ਦਾ ਨਾਮ ਕੈਸਾ ਹੈ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਸਾਚਾ ਸਾਹਿਬ ਸਾਚ ਨਾਏ, ਉਹ ਸੱਚਾ ਸਾਹਿਬ ਹੈ, ਉਹਦਾ ਨਾਮ ਵੀ ਸੱਚਾ ਹੈ।

ਉੱਠ ਕੇ ਇਸ਼ਨਾਨ ਕਰਨ ਦਾ ਕਿੱਡਾ ਵੱਡਾ ਮਹਾਤਮ ਹੈ। ਕਿ ਤੇਰਾ ਤਨ ਵੀ ਅਰੋਗ ਹੋ ਜਾਵੇਗਾ, ਤੇਰਾ ਮਨ ਵੀ ਅਰੋਗ ਹੋ ਜਾਵੇਗਾ ਜੇ ਤੂੰ ਇਸ਼ਨਾਨ ਕਰਕੇ ਇੱਕ ਮਨ ਹੋ ਕੇ ਜਪੇਗਾ ਸ੍ਰੀ ਵਾਹਿਗੁਰੂ। ਸਾਹਿਬ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ, ਪਹਿਲੀ ਰਾਤੀ ਫੁੱਲੜਾ ਫਲ ਵੀ ਪਿੱਛਾ ਰਾਤ। ਰਾਤ ਦਿਨ ਦੇ 24 ਘੰਟਿਆਂ ਵਿੱਚੋਂ 2.5 ਘੰਟੇ ਇਹ ਸਵਾਸਾਂ ਦਾ ਦਸਵੰਧ ਜੋ ਗੁਰੂ ਦੇ ਲੇਖੇ ਲਾਉਂਦਾ। ਆਖਿਆ ਗੁਰੂ ਕਦੇ ਉਸਦੀ ਬਾਂਹ ਫਿਰ ਛੱਡਦਾ ਨਹੀਂ, ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਹਰ ਵੇਲੇ ਗੁਰੂ ਅੰਗ ਸੰਗ ਹੈ। ਜਦੋਂ ਅਸੀਂ ਸ਼ਾਮਾਂ ਦੇ ਦੀਵਾਨ ਵਿੱਚ ਸਤਸੰਗ ਵਿੱਚ ਬਹਿ ਕੇ, ਸਤ ਸੰਗਤ ਰੂਪੀ ਬਗੀਚੇ ਵਿੱਚ ਬਹਿ ਕੇ ਨਾਮ ਰੂਪੀ ਫੁੱਲਾਂ ਦੀ ਵਾਸ਼ਨਾ ਲੈਂਦੇ ਹਾਂ, ਆਖਿਆ ਇਹ ਸਿੱਖ ਦੀ ਕਮਾਈ ਨੂੰ ਫੁੱਲ ਲੱਗਦੇ ਹਨ। ਜਦੋਂ ਸੋਦਰ ਰਹਿ ਰਸ ਦਾ ਪਾਠ, ਕੀਰਤਨ ਸਰਵਣ ਕਰਨਾ ਤੇ ਸੌਣ ਤੋਂ ਪਹਿਲੇ, ਆਰਾਮ ਕਰਨ ਤੋਂ ਪਹਿਲਾਂ ਕੀਰਤਨ ਸੁਹੇਲੇ ਦਾ ਪਾਠ ਕਰਨਾ, ਤੇ ਜਦੋਂ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਦਾ, ਈਸ਼ਵਰ ਦੇ ਚਰਨਾਂ ਨਾਲ ਜੁੜਦਾ, ਤਾਂ ਆਖਿਆ ਹੁਣ ਸਿੱਖ ਦੀ ਕਮਾਈ ਨੂੰ ਫਲ ਲੱਗ ਗਏ ਹਨ। ਪਹਿਲਾਂ ਫੁੱਲ ਲੱਗਦੇ ਹਨ, ਫਿਰ ਹੀ ਫਲ ਲੱਗਦੇ ਹਨ। ਇਸ ਲਈ ਹਜ਼ੂਰ ਕਹਿੰਦੇ ਹਨ, ਤੇਰਾ ਜੀਵਨ ਵੀ ਅੰਮ੍ਰਿਤ ਵੇਲਾ ਹੈ, ਤੇ ਭਾਈ ਤੂੰ ਅੰਮ੍ਰਿਤ ਵੇਲੇ ਉੱਠ ਕੇ ਆ ਵੇਖਿਆ ਅੰਮ੍ਰਿਤ ਵੇਲੇ ਕਿਵੇਂ ਹਵਾ ਰੁਮਕ ਰਹੀ ਹੁੰਦੀ ਹੈ, ਅੰਮ੍ਰਿਤ ਦੀ ਵਰਖਾ ਹੋ ਰਹੀ ਹੁੰਦੀ ਹੈ। ਜਿੱਥੇ ਤੇਰਾ ਤਨ ਸ਼ੀਤਲ ਹੋਵੇਗਾ, ਜਦੋਂ ਨਾਮ ਜਪੇਗਾ ਤਾਂ ਤੇਰਾ ਮਨ ਵੀ ਸ਼ੀਤਲ ਹੋ ਜਾਏਗਾ। ਔਰ ਅੰਮ੍ਰਿਤ ਵੇਲੇ ਉੱਠ ਕੇ ਜੋ ਈਸ਼ਵਰ ਦੀ ਭਗਤੀ ਕਰਦੇ ਹਨ, ਇਹਦਾ ਫਲ ਬਹੁਤ ਕੋਈ ਰਸਨਾ ਤੋਂ ਬਿਆਨ ਨਹੀਂ ਕਰ ਸਕਦਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦਾ ਹੀ ਫਲ ਇਤਨਾ ਹੈ ਕਿ ਪਰਮ ਪੂਜੀਏ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਿਆ ਕਰਦੇ ਸਨ ਭਾਈ, ਜੋ ਕੋਈ ਅੱਧੀ ਰਾਤ ਤੋਂ ਬਾਅਦ ਭਾਵ 12:15 ਵਜੇ ਤੋਂ ਬਾਅਦ ਜਿਵੇਂ ਮਹਾਂਪੁਰਖ ਉੱਠਦੇ ਹਨ, ਸਾਰੀ ਰਾਤ ਬੰਦਗੀ ਵਿੱਚ ਜੁੜਦੇ ਹਨ, ਆਖਿਆ ਕੋਈ ਤੀਸਰੇ ਪਹਿਰੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਵਿੱਚ ਜੁੜਦਾ ਤਾਂ 1.25 ਮਨ ਸੁੱਚੇ ਮੋਤੀ ਕਰਨ ਦੇ ਦਾਨ ਦਾ ਫਲ ਪ੍ਰਾਪਤ ਹੁੰਦਾ। ਜੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਹਨ, ਚੌਥੇ ਪਹਿਰ ਦੇ ਆਰੰਭ ਵਿੱਚ ਇਸ਼ਨਾਨ ਕਰਦੇ ਹਨ, ਜੋ ਉਹਨਾਂ ਨੂੰ 1.25 ਮਨ ਸੋਨਾ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ, ਤੇ ਜੋ ਮਨੁੱਖ 4 ਘੜੀਆਂ ਰਾਤ ਰਹਿੰਦੀ ਨੂੰ ਇਸ਼ਨਾਨ ਕਰਦੇ ਹਨ ਉਹਨਾਂ ਨੂੰ 1.25 ਮਨ ਚਾਂਦੀ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ, ਜੋ 2 ਘੜੀਆਂ ਪਹਿਲੇ ਉੱਠ ਕੇ ਇਸ਼ਨਾਨ ਕਰਦਾ ਦਿਨ ਚੜ੍ਹਨ ਤੋਂ 1.25 ਮਨ ਦੁੱਧ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ। ਤੇ ਬਾਬਾ ਜੀ ਕਿਹਾ ਕਰਦੇ ਸਨ, ਬਾਈ ਜੇ ਦਿਨ ਚੜ੍ਹੇ ਕੋਈ ਇਸ਼ਨਾਨ ਕਰ ਰਿਹਾ, ਨਾ ਪੁੰਨ ਹੈ ਨਾ ਪਾਪ ਹੈ, ਇਹ ਸਰੀਰ ਦੀ ਸ਼ੁੱਧੀ ਹੈ, ਪਰ ਹਰ ਗੁਰਸਿੱਖ ਹਰ ਪ੍ਰਾਣੀ ਮਾਤਰ ਨੇ ਬਾਈ ਨਿਤਨੇਮ ਨਹੀਂ ਤਿਆਗਣਾ, ਨਿਤਨੇਮ ਜ਼ਰੂਰ ਕਰਨਾ, ਨਿਤਨੇਮ ਦਾ ਫਲ ਵੱਖਰਾ ਮਿਲੇਗਾ। ਨਿਤਨੇਮ ਜੋ ਕਰਦੇ ਹਨ, ਗੁਰੂ ਨਾਨਕ ਨੇ ਕਦੇ ਵੀ ਉਹਨਾਂ ਦੀ ਬਾਂਹ ਨਹੀਂ ਛੱਡੀ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਉਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਕਿਸੇ ਪਿਆਰ ਵਾਲੇ ਨੇ ਵੀ ਕਿਹਾ, ਪਹਿਲੇ ਪਹਿਰੇ ਸਭ ਕੋਈ ਜਾਗੇ, ਦੂਜੇ ਪਹਿਰੇ ਭੋਗੀ, ਤੀਜੇ ਪਹਿਰੇ ਤਸਕਰ ਜਾਗੇ, ਚੌਥੇ ਪਹਿਰੇ ਜੋਗੀ। ਕੋਈ ਪਿਆਰ ਵਾਲੇ ਗੁਰਮੁਖ ਪੜ੍ਹ ਰਹੇ ਸਨ ਕਿ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ, ਇੱਕ ਬਧੇਂਦੀ ਆਰਜਾ ਦੂਜਾ ਸਾਹਿਬ ਆਵੇ ਚ। ਕਿਉਂਕਿ ਜਦੋਂ ਮਨੁੱਖ ਸੁੱਤਾ ਹੁੰਦਾ ਤਾਂ ਇਸ ਦੇ ਸਵਾਸ ਬਹੁਤ ਖਰਚ ਹੋ ਰਹੇ ਹੁੰਦੇ ਆ,
ਜਦੋਂ ਅੰਮ੍ਰਿਤ ਵੇਲੇ ਜਾਗ ਕੇ ਪਰਮੇਸ਼ਰ ਦੀ ਭਗਤੀ ਕਰਦਾ ਤਾਂ ਬਹੁਤ ਘੱਟ ਸਵਾਸ ਇਸ ਤੇ ਖਰਚ ਆਉਂਦੇ ਹਨ, ਇਸ ਲਈ ਉਮਰ ਵੱਧ ਜਾਂਦੀ ਹੈ। ਤੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਧਾਂ ਨੂੰ ਕਿਹਾ, ਐ ਸਿੱਧੋ, ਉਹ ਅਕਾਲ ਪੁਰਖ ਵਾਹਿਗੁਰੂ ਨੇ ਕਿਸੇ ਪਦਾਰਥ ਨਾਲ ਨਹੀਂ ਰੀਝਣਾ, ਜੇ ਉਸਦੀ ਪ੍ਰਸੰਨਤਾ ਚਾਹੁੰਦੇ ਹੋ, ਉਹਦੀ ਕਿਰਪਾ ਚਾਹੁੰਦੇ ਹੋ ਤਾਂ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ, ਉਸ ਅਕਾਲ ਪੁਰਖ ਦੀਆਂ ਵਡਿਆਈਆਂ ਕਰੋ ਅੰਮ੍ਰਿਤ ਵੇਲੇ ਉੱਠ ਕੇ।

ਲੇਕਿਨ ਇੱਥੇ ਮਹਾਰਾਜ ਕਹਿੰਦੇ ਨੇ ਕਿ ਭਟਕਣਾ ਥੱਕ ਗਈ, ਥਕਾ ਦੇਣ ਵਾਲੀ ਗੱਲ ਥੱਕ ਗਈ, ਸ਼ਰਮ ਥੱਕ ਗਾ। ਪਰ ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਨੂੰ ਸਾਹਿਬ ਨੇ ਆਪਣੀ ਬਾਣੀ ਦੇ ਲੜ ਲਾਇਆ, ਆਪਣਾ ਜਸ ਬਖਸ਼ਿਆ, ਖੁੱਲਿਆ ਕਰਮ ਭਾਗ ਖੁੱਲ ਗਏ, ਮਾਲਕ ਦੀ ਰਹਿਮਤ ਹੋਈ, ਕਿਰਪਾ ਭਈ, ਠਾਕੁਰ ਕੀਰਤਨ ਹਰ ਹਰ ਗਾਈ, ਪ੍ਰਭੂ ਜਸ ਕਰਦੇ ਹਾਂ, ਹਰੀ ਦੀ ਕੀਰਤੀ ਕਰਦੇ ਹਾਂ। ਸ਼ਰਮ ਥਾਕਾ ਪਾਏ ਵਿਸ਼ਰਾਮਾ, ਮਿਟ ਗਈ ਸਗਲੀ ਤਾਈ ਭਟਕਣਾ ਮੁੱਕ ਗਈ। ਕਹਿੰਦੇ ਨੇ ਹੁਣ ਮੈਨੂੰ ਜ਼ਿੰਦਗੀ ਦਾ ਉਹ ਪਦ ਪ੍ਰਾਪਤ ਹੋਇਆ, ਜ਼ਿੰਦਗੀ ਦੀ ਉਹ ਅਵਸਥਾ ਪ੍ਰਾਪਤ ਹੋਈ ਹੈ ਜਿਹੜੀ ਚਾਹੁੰਦਾ ਸਾਂ, ਜੋ ਮਿਲਣੀ ਚਾਹੀਦੀ ਹੈ ਹਰ ਮਨੁੱਖ ਨੂੰ। ਅਬ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਧਾਤਾ, ਸੰਤਨ ਕੀ ਸ਼ਰਣਾ। ਸਤਸੰਗੀਆਂ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਨਾਲ ਮੇਰੇ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਵਸ ਗਏ, ਔਰ ਇੰਨੀ ਰਹਿਮਤ ਹੋਈ ਹੈ। ਕਾਮ ਕ੍ਰੋਧ ਲੋਭ ਮੋਹ ਨਿਵਾਰੇ, ਨਿਵਰੇ ਸਗਲ ਬਹਿਰਾਈ। ਕਾਮ ਗਿਆ, ਕ੍ਰੋਧ ਗਿਆ, ਲੋਭ ਮੋਹ ਹੰਕਾਰ ਗਿਆ, ਇਹੀ ਵੱਡੇ ਵੈਰੀ ਸਨ, ਇਹ ਖਤਮ ਹੋ ਗਏ। ਸਦ ਹਜ਼ੂਰ ਉਹ ਦੂਰ ਹੋ ਗਏ ਤੇ ਉਹ ਨੇੜੇ ਹੋ ਗਿਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਰ ਹੋ ਗਏ, ਔਰ ਜਿਵੇਂ ਜਿਵੇਂ ਇਹ ਦੂਰ ਹੋਣ ਉਵੇਂ ਉਵੇਂ ਵਾਹਿਗੁਰੂ ਨੇੜੇ ਹੁੰਦਾ ਚਲਾ ਜਾਂਦਾ, ਔਰ ਜਦੋਂ ਵਾਹਿਗੁਰੂ ਨੇੜੇ ਹੁੰਦਾ ਇਹਨਾਂ ਨੂੰ

ਪੁੱਕਿਆ ਸਿੰਘ ਉਜਾੜ ਵਿੱਚ ਸਭ ਨਿਰਗਾਵਲ ਭੰਨੀ ਜਾਏ। ਕਹਿੰਦੇ ਨੇ ਸ਼ੇਰ ਗੱਜਿਆ ਉਜਾੜ ਵਿੱਚ ਮਿਰਗਾਵਲੀ ਨੂੰ ਮਿਰਗਾਂ ਨੂੰ ਭਾਜਣਾ ਪੈ ਗਈ। ਅਜੇ ਗੱਜਿਆ ਵੇਖਿਆ ਕਿਸੇ ਨੇ, ਸ਼ੇਰ ਦੀ ਗਰਜਣਾ ਸੁਣ ਕੇ ਵਿਕਾਰਾਂ ਨੂੰ ਭਾਜਣਾ ਪੈ ਜਾਂਦੀ ਹੈ, ਬੁਰਾਈਆਂ ਨੂੰ ਭਾਜਣਾ ਪੈ ਜਾਂਦੀ ਹੈ। ਇਵੇਂ ਗੁਰੂ ਨਾਨਕ ਦੀ ਗਰਜ ਸੁਣ ਕੇ, ਗੁਰੂ ਨਾਨਕ ਦੀ ਗਰਜ ਕੀ ਹੈ? ਗੁਰਬਾਣੀ। ਗੁਰੂ ਨਾਨਕ ਦੀ ਗਰਜ, ਗੁਰੂ ਨਾਨਕ ਦੀ ਬਾਣੀ ਜੇ ਸਿਰਦੇ ਚ ਗੂੰਜਦੀ ਹੈ, ਉੱਥੋਂ ਬੁਰਾਈਆਂ ਨੂੰ ਭਾਜਣਾ ਪੈ ਜਾਂਦੀਆਂ ਨੇ, ਬੁਰਾਈਆਂ ਦੀ ਮਿਰਗਾਵਲੀ ਨੂੰ ਭਾਜਣ ਪੈ ਜਾਂਦੀ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਆ ਟਿਕ ਨਹੀਂ ਸਕਦੇ। ਹੁਣ ਵਾਹਿਗੁਰੂ ਹਾਜ਼ਰ ਨਾਜ਼ਰ ਹੈ, ਉਹ ਨੇੜੇ ਹੈ ਤੇ ਦੂਰ ਹੋ ਗਏ। ਕਤੇ ਨਾ ਪਇਓ ਦੁਰਾਈ, ਹੁਣ ਵਾਹਿਗੁਰੂ ਦੂਰ ਨਹੀਂ ਜਾਪਦਾ। ਸੁੱਖ ਸੀਤਲ ਸ਼ਰਧਾ ਸਭ ਪੂਰੀ ਹੋਏ ਸੰਤ ਸਹਾਈ, ਪਾਵਨ ਪਤਿਤ ਕੀਏ ਖਿਨ ਭੀਤਰ, ਪਾਪੀਆਂ ਨੂੰ ਪਵਿੱਤਰ ਕਰ ਲਿਆ। ਮਹਿਮਾ ਕਥਨ ਨਾ ਜਾਈ, ਨਿਰਭਉ ਭਏ ਕੋਈ ਡਰ ਨਹੀਂ ਰਹਿ ਗਿਆ। ਔਰ ਇੱਕ ਗੱਲ ਸਮਝ ਲੈਣਾ, ਜਿੰਨਾ ਪਾਓ ਤਿੰਨ ਨਾਹੇ ਪਾਓ, ਮੁੱਚ ਭਾਉ ਨਿਭਵਿਆ। ਜਿਨ੍ਹਾਂ ਨੇ ਇੱਕ ਗੁਰੂ ਦਾ ਭਾਉ ਮੰਨ ਲਿਆ, ਇੱਕ ਗੁਰੂ ਦਾ ਡਰ ਤੇ ਅਦਬ ਮੰਨ ਲਿਆ, ਉਹ ਫਿਰ ਕਿਸੇ ਹੋਰ ਦੀ ਪਰਵਾਹ ਨਹੀਂ ਕਰਦੇ, ਕਿਸੇ ਹੋਰ ਕੋਲੋਂ ਡਰਨ ਦੀ ਗੱਲ ਨਹੀਂ ਰਹਿ ਜਾਂਦੀ। ਇੱਕ ਗੁਰੂ ਦਾ ਅਦਬ, ਇੱਕ ਨਿਰੰਕਾਰ ਦਾ ਭਾਉ ਰੱਖ ਲਿਆ ਜਾ, ਔਰ ਉਹ ਰੱਖੇ। ਮਹਾਰਾਜ ਕਹਿੰਦੇ ਨੇ ਜਿਸ ਦਿਨ ਦਾ ਪ੍ਰਭੂ ਦਾ ਭਾਉ ਰੱਖਿਆ, ਉਸ ਦਿਨ ਦੇ ਨਿਰਭਉ ਜਪੇ ਸਗਲ ਭਾਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ। ਨਿਰਭਉ ਭੈ ਸਗਲ ਭੈ ਖੋਏ, ਗੋਬਿੰਦ ਚਰਨ ਓਟਾਈ। ਤੇ ਜਿਨ੍ਹਾਂ ਗੱਲਾਂ ਜਿਸ ਗੱਲ ਕਰਕੇ ਬੰਦੀ ਪ੍ਰਾਪਤ ਹੋਈ ਇਹ ਆਨੰਦ ਆਇਆ, ਨਾਨਕ ਜਸ ਗਾਵੇ ਠਾਕੁਰ ਕਾ ਰੈਨ ਦਿਨ ਸਲਿਵਦਾਈ। ਹੁਣ ਤਾਂ ਜੀ ਕਰਦਾ ਦਿਨ ਰਾਤ ਉਹਦਾ ਜਸ ਗਾਉਂਦਾ ਰਹੇ। ਭਾਈ ਬਾਬਕ, ਭਾਈ ਮਰਦਾਨੇ ਕੀ ਸੰਤਾਨ ਵਿੱਚੋਂ ਇੱਕ ਗੁਰੂ ਦਾ ਕੀਰਤਨੀਆ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਇਹ ਕੀਰਤਨ ਵੀ ਕਰਦਾ ਸੀ, ਔਰ ਇੱਕ ਬੜੀ ਕਮਾਲ ਦੀ ਗੱਲ ਕਿ ਇਹ ਤਲਵਾਰ ਦਾ ਵੀ ਧਾਰਨੀ ਸੀ, ਕੀਰਤਨ ਵੀ ਕਰਦਾ ਤੇ ਜੰਗ ਵੀ ਕਰਦਾ। ਔਰ ਸਮੇਂ ਦੇ ਲੋਕ ਵੇਖ ਵੇਖ ਕੇ ਹੈਰਾਨ ਸਨ, ਕਲਾਕਾਰ ਕੀ ਤੇ ਤਲਵਾਰ ਕੀ। ਹਾਲਾਂਕਿ ਅੱਗੋਂ ਜਾ ਕੇ ਸਾਹਿਬ ਕਲਗੀਧਰ ਪਾਤਸ਼ਾਹ ਨੇ ਤਾਂ ਇਹ ਗੱਲ ਬੜੇ ਕਮਾਲ ਦੇ ਢੰਗ ਨਾਲ ਸਾਬਤ ਕੀਤੀ ਕਿ ਜੇ ਕਲਾਕਾਰ ਤਲਵਾਰ ਵਾਹੇ ਤੇ ਤਲਵਾਰ ਵਾਹੁਣ ਵਿੱਚ ਕਲਾ ਆ ਜਾਂਦੀ, ਕਿਉਂਕਿ ਜ਼ਾਲਮ ਤਲਵਾਰ ਵਾਹੇਗਾ ਤਬਾਹੀ ਮਚਾ ਦੇਵੇਗਾ, ਕਾਇਰ ਦੇ ਹੱਥ ਤਲਵਾਰ ਆ ਜਾਏਗੀ, ਤਲਵਾਰ ਦੀ ਤੋਹੀਨ ਕਰੇਗਾ, ਲੈ ਕੇ ਦੌੜ ਜਾਏਗਾ, ਕੀ ਫਾਇਦਾ, ਜਾਂ ਕਿਤੇ ਆਪਣੇ ਪੈਰ ਤੇ ਮਾਰ ਪਏਗਾ ਕੰਬਦਾ ਹੋਇਆ। ਕਾਇਰ ਨੂੰ ਤਲਵਾਰ ਫੜਨੀ ਨਹੀਂ ਆਉਂਦੀ, ਜ਼ਾਲਮ ਫੜਦਾ ਤੇ ਤਬਾਹੀ ਮਚਾ ਦਿੰਦਾ, ਲੇਕਿਨ ਕਲਾਕਾਰ ਤਲਵਾਰ ਫੜਦਾ ਹੈ ਤੇ ਤਲਵਾਰ ਵੀ ਕਲਾ ਨਾਲ ਲਾਉਂਦਾ, ਉਹਦੇ ਤਲਵਾਰ ਵਾਹੁਣ ਚ ਕਲਾਕਾਰੀ ਹੈ, ਉਹਦੇ ਤੀਰਾਂ ਪਿੱਛੇ ਲੱਗਾ ਹੋਇਆ ਸੋਨਾ, ਉਹਦੇ ਤਲਵਾਰ ਛੁਪਿਆ ਪਰਉਪਕਾਰ। ਵੀਰਤਾ ਦੀ ਲਗਨ ਜੰਗ ਨੂੰ ਵੀ ਕਲਾ ਬਣਾ ਕੇ ਰੱਖ ਦਿੰਦੇ। ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਹਜ਼ੂਰੀ ਕੀਰਤਨੀਆਂ, ਗੀਤਕਾਰ ਵੀ ਹੈ, ਸੰਗੀਤਕਾਰ ਵੀ ਹੈ,

ਦੁਸ਼ਮਣਾਂ ਨੂੰ ਪਤਾ ਲੱਗਦਾ ਕੋਈ ਯੋਧਾ ਹੈ, ਆਪਣਿਆਂ ਨੂੰ ਪਤਾ ਲੱਗਦਾ ਕੋਈ ਅੱਗੇ ਵਧਣ ਵਾਲਾ ਵਧਿਆ। ਔਰ ਇੱਕ ਹੋਰ ਗੱਲ, ਆਮ ਤੌਰ ਤੇ ਰੋਹ ਵਿੱਚ ਜੋਸ਼ ਵਿੱਚ ਮਨੁੱਖ ਦੇ ਚਿਹਰੇ ਦੀ ਆਕ੍ਰਿਤੀ ਬੜੀ ਹੋਰ ਤਰ੍ਹਾਂ ਦੀ ਹੋ ਜਾਂਦੀ। ਜੋਸ਼ ਵਿੱਚ ਆਇਆ ਬੰਦਾ ਆਮ ਤੌਰ ਤੇ ਕ੍ਰੋਧ ਦਾ ਸ਼ਿਕਾਰ ਹੋ ਜਾਂਦਾ। ਮਗਰ ਭਾਈ ਬਾਬਕ ਵਿੱਚ ਇੱਕ ਗੱਲ ਸੀ, ਇਹ ਤਲਵਾਰ ਵਾਹੁੰਦਾ ਸੀ ਤੇ ਖਿੜਿਆ ਹੋਇਆ ਵਾਹੁੰਦਾ ਸੀ, ਮੁਸਕਰਾਉਂਦਾ ਹੋਇਆ, ਚਾਹ ਵਿੱਚ ਆਇਆ ਹੋਇਆ, ਆਨੰਦ ਵਿੱਚ ਆ ਕੇ। ਜੋ ਗੁਰੂ ਘਰ ਦੀ ਪਰੰਪਰਾ, ਗੁਰੂ ਹਰਗੋਬਿੰਦ ਸਾਹਿਬ ਦੀ, ਗੁਰੂ ਤੇਗ ਬਹਾਦਰ ਸਾਹਿਬ ਦੀ, ਸਭ ਕਲਗੀਧਰ ਪਾਤਸ਼ਾਹ ਦੀ ਤੇ ਅੱਗੋਂ ਬੇਅੰਤ ਗੁਰੂ ਕੇ ਲਾਲ ਸਿੰਘਾਂ ਦੀ ਪਰੰਪਰਾ ਰਹੀ ਹੈ, ਤਲਵਾਰ ਵਾਹ ਰਹੇ ਨੇ, ਮੁਸਕਰਾ ਰਹੇ, ਹੱਸ ਰਹੇ ਨੇ, ਫੱਟ ਲੱਗ ਰਹੇ ਨੇ ਤੇ ਹੱਸ ਰਹੇ ਨੇ, ਫੱਟ ਲਾਉਂਦੇ ਵੀ ਹੱਸਦੇ ਨੇ, ਫੱਟ ਖਾਂਦੇ ਵੀ ਹੱਸਦੇ ਨੇ। ਭਾਈ ਬਾਬਕ ਜੰਗ ਵਿੱਚ ਜੂਝਦਾ ਹੈ ਤੇ ਮੁਸਕਰਾਉਂਦਾ ਹੋਇਆ, ਖਿੜਿਆ ਹੋਇਆ, ਤੇ ਸਿੱਖਾਂ ਨੇ ਇੱਕ ਦਿਨ ਮਹਾਰਾਜ ਕੋਲ ਵਚਨ ਕੀਤਾ, ਮਹਾਰਾਜ ਬਾਬਕ ਬੜਾ ਨਿਰਭਉ ਹੈ, ਅੱਗੇ ਵੱਧਦਾ ਤੇ ਪਰਵਾਹ ਨਹੀਂ ਕਰਦਾ ਅੱਗੋਂ ਕੌਣ ਨੇ ਕਿੰਨੇ ਨੇ, ਅੱਗੇ ਕੀ ਹਾਲਾਤ ਨੇ, ਸਾਰਿਆਂ ਨੂੰ ਚੀਰਦਾ ਅੱਗੇ ਵੱਧਦਾ ਚਲਾ ਜਾਂਦਾ। ਮਹਾਰਾਜ ਕੀਰਤਨ ਕਰਦਾ ਹੈ, ਰਬਾਬ ਫੜ ਕੇ ਹਰੀ ਜਸ ਕਰਦਾ ਹੈ ਤੇ ਦਿਲਾਂ ਨੂੰ ਚੀਰਦਾ ਜਾਂਦਾ, ਇਹਦੀਆਂ ਸੁਰਾਂ ਦਿਲਾਂ ਨੂੰ ਚੀਰਦੀਆਂ ਜਾਂਦੀਆਂ। ਜੰਗ ਵਿੱਚ ਜੂਝਦਾ ਤੇ ਦਲਾਂ ਨੂੰ ਚੀਰਦਾ ਜਾਂਦਾ, ਉੱਥੇ ਫੌਜਾਂ ਨੂੰ ਚੀਰਦਾ ਤੁਰਿਆ ਅੱਗੇ ਵਧਿਆ ਚਲਾ ਜਾਂਦਾ। ਮਹਾਰਾਜ ਇੰਨਾ ਨਿਰਭਉ ਤੇ ਖੇੜਾ ਇੰਨਾ ਵੀ ਇਹਦਾ ਖੇੜਾ, ਕੋਈ ਕੋਈ ਇਹਨੂੰ ਬੋਲੀ ਮਾਰੇ, ਕੋਈ ਇਹਨੂੰ ਮਰਾਸ਼ੀ ਦਾ ਪੁੱਤਰ ਕਵੇ, ਕੋਈ ਇਹਨੂੰ ਕੁਛ ਕਵੇ, ਲੇਕਿਨ ਇਹਨੇ ਕਦੇ ਮੱਥੇ ਤੇ ਵੱਟ ਨਹੀਂ ਪਾਇਆ, ਇਹਨੂੰ ਕਦੇ ਕ੍ਰੋਧ ਨਹੀਂ ਆਇਆ। ਤੇ ਫਿਰ ਲੰਗਰਾਂ ਦੀ ਸੇਵਾ ਕਰਦਾ ਹੋਇਆ, ਗੁਰੂ ਕੇ ਦਰਬਾਰ ਦੀ ਸੇਵਾ ਕਰਦਾ ਹੋਇਆ ਕਦੇ ਥੱਕਦਾ ਵੀ ਨਹੀਂ। ਮਹਾਰਾਜ ਕਹਿਣ ਲੱਗੇ, ਜੋ ਤੁਸੀਂ ਦੱਸ ਰਹੇ ਹੋ ਮੈਂ ਵੀ ਦੇਖ ਰਿਹਾ। ਭਾਈ ਬਾਬਕ ਦੀ ਸੇਵਾ, ਭਾਈ ਬਾਬਕ ਦੀ ਜੰਗ ਜੂਈ, ਭਾਈ ਬਾਬਕ ਦਾ ਕੀਰਤਨ, ਮੈਂ ਸਭ ਕੁਝ ਦੇਖਦਾ ਸੁਣਦਾ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਮੈਨੂੰ ਚੰਗਾ ਲੱਗਦਾ, ਪਿਆਰਾ ਲੱਗਦਾ ਭਾਈ ਬਾਬਕ। ਕਹਿਣ ਲੱਗੇ, ਮਹਾਰਾਜ ਫਿਰ ਇਹਨੂੰ ਕੋਈ ਉੱਚੀ ਪਦਵੀ ਮਿਲਣੀ ਚਾਹੀਦੀ, ਇਹਨੂੰ ਕੋਈ ਉੱਚਾ ਵੱਡਾ ਰੁਤਬਾ ਮਿਲਣਾ ਚਾਹੀਦਾ। ਭਾਈ ਬਾਬਕ ਨੂੰ ਮਹਾਰਾਜ ਕਹਿਣ ਲੱਗੇ, ਭਾਈ ਬਾਬਕ ਸੰਗਤਾਂ ਦੀ ਖੁਸ਼ੀ ਹੈ ਕਿ ਤੈਨੂੰ ਕੋਈ ਵੱਡਾ ਰੁਤਬਾ, ਵੱਡਾ ਅਹੁਦਾ ਦਿੱਤਾ ਜਾਵੇ। ਸਿਪਾਹੀਆਂ ਦੇ ਵਿੱਚ, ਜੰਗ ਜੂਆਂ ਦੇ ਵਿੱਚ, ਯੋਧਿਆਂ ਦੇ ਵਿੱਚ ਤੈਨੂੰ ਕੋਈ ਉੱਚੀ ਪਦਵੀ ਦਿੱਤੀ ਜਾਵੇ। ਲੈ ਅਸੀਂ ਤੇਰੇ ਤੇ ਛੱਡਨੇ ਆ, ਤੂੰ ਖੁਦ ਮੰਗ, ਅਸੀਂ ਤੇਰੇ ਤੇ ਪ੍ਰਸੰਨ ਤੇ ਸਿੱਖ ਤੇਰੇ ਤੇ ਰਾਜ਼ੀ ਨੇ, ਤੂੰ ਮੰਗ, ਤੂੰ ਕੀ ਚਾਹੁੰਦਾ। ਹੱਥ ਬੰਨ ਕੇ ਕਹਿਣ ਲੱਗਾ, ਕਹਿਣ ਲੱਗਾ, ਮਹਾਰਾਜ ਸਤਿਗੁਰੂ ਕਿਰਪਾ ਕਰਨੀ ਕਿਤੇ ਕੀਰਤਨ ਨਾ ਛੁਡਾ ਦੇਣਾ ਮੇਰਾ, ਕੀਰਤਨ ਚ ਲਾਈ ਰੱਖੋ ਤੇ ਫਿਰ ਜਿਹੜੀ ਸੇਵਾ ਦਿਓ ਮੈਂ ਹਾਜ਼ਰ, ਜਿਸ ਸੇਵਾ ਵਿੱਚ ਲਾਓ ਮੈਂ ਹਾਜ਼ਰ ਹਾਂ, ਲੇਕਿਨ ਆ ਕੀਰਤਨ ਦੀ ਸੇਵਾ ਬਣੀ ਰਹੇ ਤੇ ਫਿਰ ਮੈਨੂੰ ਕਿਸੇ ਸੇਵਾ ਤੇ ਕੋਈ ਇਤਰਾਜ਼ ਨਹੀਂ। ਹਰੀ ਜਸ ਮੈਨੂੰ ਬਖਸ਼ਿਸ਼ ਕੀਤੀ ਰੱਖਣਾ, ਕਿਉਂਕਿ ਇਹਦੇ ਵਿੱਚ ਮੈਨੂੰ ਉਹ ਆਨੰਦ ਆਇਆ, ਇਹਦੇ ਵਿੱਚ ਮੈਨੂੰ ਉਹ ਰਸ ਆਇਆ।

ਕੀਰਤਨ ਨੇ ਮੈਨੂੰ ਟਿਕਾਓ ਬਖਸ਼ੀ ਹੈ ਔਰ ਇਹ ਸ਼ਬਦ ਆ ਕੇ ਜਿਸ ਵੇਲੇ ਇਹੋ ਜਿਹੇ ਪਿਆਰ ਵਾਲੇ ਗੁਰਸਿੱਖਾਂ ਤੇ ਟੁੱਕਦਾ ਹੈ ਮਹਾਰਾਜ ਨੇ ਆਪਣੇ ਮਨ ਦੀ ਅਵਸਥਾ ਕਹੀ ਬੇਅੰਤ ਗੁਰੂ ਕੇ ਸਿੱਖ ਗੁਰੂ ਕੇ ਲਾਲ ਹਰੀ ਜਸ ਕਰਦੇ ਐਸੀ ਪਦਵੀ ਨੂੰ ਪ੍ਰਾਪਤ ਹੋਏ ਕਹਿੰਦੇ ਨੇ ਜ਼ਿੰਦਗੀ ਦੀ ਪਦਵੀ ਹੁਣ ਮਿਲੀ ਆ ਦੁਨੀਆਂ ਦੀਆਂ ਝੂਠੀਆਂ ਪਦਵੀਆਂ ਨੂੰ ਲੋਕ ਚੰਬੜਦੇ ਹੱਥ ਮਾਰਦੇ ਨੇ ਲੇਕਿਨ ਮਹਾਰਾਜ ਕਹਿੰਦੇ ਨੇ ਜ਼ਿੰਦਗੀ ਦਾ ਸਵਾਦ ਹੀ ਹੋਣਾ ਹੈ ਹਰੀ ਜਸ ਕਰਦਿਆਂ ਹੋਇਆ ਭਟਕਣਾ ਮੁੱਕ ਗਈ ਵਿਕਾਰ ਦੂਰ ਹੋ ਗਿਆ ਨੇ ਨਿਰੰਕਾਰ ਨੇੜੇ ਆ ਤੇ ਹੁਣ ਤਾਂ ਜੀ ਕਰਦਾ ਹੈ ਜਿਸ ਕੀਰਤਨ ਨੇ ਜਿਸ ਹਰੀ ਜਸ ਨੇ ਗੁਰੂ ਦੇ ਨੇੜੇ ਕੀਤਾ ਹੈ ਪ੍ਰਭੂ ਦੇ ਨੇੜੇ ਕੀਤਾ ਹੈ ਵਿਕਾਰਾਂ ਤੋਂ ਦੂਰ ਕੀਤਾ ਹੈ ਬੁਰਾਈਆਂ ਤੋਂ ਬਚਾਇਆ ਉਹ ਜਸ ਉਹ ਗੁਰੂ ਕਾ ਕੀਰਤਨ ਤੇ ਗੁਰੂ ਕੀ ਸਿਫਤ ਸਲਾਹ ਪ੍ਰਭੂ ਦੀ ਸਿਫਤ ਸਲਾਹ ਅਠੇ ਪੈਰ ਮੇਰੇ ਹਿਰਦੇ ਵਿੱਚ

बहुत जन्म बिछड़े थे माधो, जो जन्म तुम्हारे लेके चरदास।

ਸਮੇਂ ਦੇ ਹੁਕਮਰਾਨ ਹੁੰਦੇ ਨੇ, ਇਹ ਬਖਸ਼ੀਆਂ ਰੂਹਾਂ ਹੁੰਦੀਆਂ ਨੇ, ਇਹ ਜੋ ਚਾਹੁਣ ਕਰ ਦਿੰਦੇ ਨੇ। ਵਾਹਿਗੁਰੂ ਕਹਿੰਦਾ ਮੇਰੇ ਚਾਰ ਕਿਸਮ ਦੇ ਭਗਤ ਨੇ, ਸੰਤ ਨੇ ਦੁਨੀਆਂ ਤੇ। ਪਹਿਲੀ ਕਿਸਮ ਦੇ ਸੰਤ ਜਿਹੜੇ ਦੁਨਿਆਵੀ ਸੁੱਖਾਂ ਦੀ ਇੱਛਾ ਰੱਖਦੇ ਨੇ, ਚੰਗੀ ਜਾਇਦਾਦ ਹੋਵੇ, ਧੀਆਂ ਪੁੱਤਰ ਚੰਗੇ ਪੜ੍ਹੇ ਲਿਖੇ ਹੋਣ, ਚੰਗਾ ਬਿਜ਼ਨਸ ਹੋਵੇ, ਚੰਗਾ ਕਾਰੋਬਾਰ ਹੋਵੇ। ਵਾਹਿਗੁਰੂ ਕਹਿੰਦਾ ਇਨ੍ਹਾਂ ਚੀਜ਼ਾਂ ਦਾ ਮੇਰੇ ਕੋਲ ਘਾਟਾ ਨਹੀਂ, ਜੋ ਮੰਗਾ ਸੋ ਲੇਵੈ ਪ੍ਰਭ ਆਪਣੇ ਭਗਤਾਂ ਦੇਵੈ। ਵਾਹਿਗੁਰੂ ਕਹਿੰਦਾ ਦੂਜੇ ਕਿਸਮ ਦੇ ਭਗਤ ਮੇਰੇ, ਸੰਤ ਮੇਰੇ, ਜਿਹੜੇ ਦੁਨਿਆਵੀ ਸੁੱਖਾਂ ਤੋਂ ਬਾਅਦ ਸਵਰਗ ਲੋਕ ਦੇ ਸੁੱਖਾਂ ਦੀ ਇੱਛਾ ਰੱਖਦੇ ਨੇ, ਵਾਹਿਗੁਰੂ ਕਹਿੰਦਾ ਇਹਦਾ ਵੀ ਘਾਟਾ ਨਹੀਂ। ਤੀਸਰੇ ਵਾਹਿਗੁਰੂ ਕਹਿੰਦਾ ਉਹ ਭਗਤ ਨੇ ਜਿਹੜੇ ਮੇਰੇ ਕੋਲ ਸਵਰਗ ਲੋਕ ਤੋਂ ਵੀ ਵੱਡੇ ਸੁੱਖ, ਸੱਚ ਖੰਡ ਜਾਣੀ ਵੈਕੁੰਠ ਧਾਮ ਦੇ ਸੁੱਖਾਂ ਦੀ ਇੱਛਾ ਰੱਖਦੇ ਨੇ, ਵਾਹਿਗੁਰੂ ਕਹਿੰਦਾ ਇਹਦਾ ਵੀ ਮੇਰੇ ਕੋਲ ਘਾਟਾ ਨਹੀਂ। ਪਰ ਚੌਥੀ ਕਿਸਮ ਦੇ ਕਹਿੰਦਾ ਮੇਰੇ ਭਗਤ ਬਾਬਾ ਆਨੰਦ ਸਿੰਘ ਵਰਗੇ, ਬਾਬਾ ਈਸ਼ਰ ਸਿੰਘ ਵਰਗੇ ਮਹਾਂਪੁਰਸ਼ ਜਿਹੜੇ ਮੇਰੇ ਕੋਲੋਂ ਮੰਗਦੇ ਹੀ ਕੁਝ ਨਹੀਂ। ਪਰਮੇਸ਼ਰ ਕਹਿੰਦਾ ਇਹੋ ਜਿਹੇ ਸੰਤਾਂ ਭਗਤਾਂ ਦਾ ਮੈਂ ਨੌਕਰ ਬਣਿਆ ਫਿਰਦਾ ਹਾਂ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਮੁਕਤੀ ਦੀਆਂ ਗੱਲਾਂ ਕਰਦੇ ਹੋ, ਉਹ ਮੁਕਤੀ ਤਾਂ ਇੱਥੇ ਜੋੜਿਆਂ ਨੂੰ ਵੀ ਪਰੇ ਬੈਠੀ ਹੋਈ ਹੈ। ਮੁਕਤ ਬਪਰੀ ਵੀ ਗਿਆਨੀ ਤਿਆਗੇ, ਇਕ ਸਮੇਂ ਇਸੇ ਧਰਤੀ ਤੇ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਤੀ ਸਰੀਰ ਹੀ ਬਦਲਦੇ ਨੇ ਮਹਾਂਪੁਰਸ਼ਾਂ ਦੇ, ਜੋਤ ਸਾਹ ਜੁਗਤ ਸਾਂ ਸਾਂ ਕਾਇਆ ਫੇਰ ਪਲਟੀ ਹੈ। ਸਰੀਰ ਹੀ ਬਦਲਿਆ ਕਰਦੇ ਨੇ, ਜੁਗਤੀ ਵੀ ਉਹ ਹੁੰਦੀ, ਮਰਿਆਦਾ ਵੀ ਉਹ ਹੁੰਦੀ ਹੈ। ਉਹੀ ਮਰਿਆਦਾ ਬਾਬਾ ਹਰਨਾਮ ਸਿੰਘ ਵਾਲੀ ਬਾਬਾ ਆਨੰਦ ਸਿੰਘ ਜੀ ਨੇ ਤੋਰੀ। ਮੈਨੂੰ ਇਕ ਬਚਨ ਯਾਦ ਆਇਆ, ਦੁਨੀਆਂ ਤੇ ਦੋ ਕਿਸਮ ਦੇ ਪੁੱਤਰ ਹੁੰਦੇ ਨੇ, ਇਕ ਹੁੰਦੇ ਨੇ ਨਾਦੀ ਪੁੱਤਰ, ਦੂਜੇ ਹੁੰਦੇ ਨੇ ਬਿੰਦੀ ਪੁੱਤਰ। ਬਿੰਦੀ ਪੁੱਤਰ ਉਹ ਹੁੰਦੇ ਨੇ ਜਿਹੜੇ ਮਾਂ ਬਾਪ ਦੇ ਸੰਯੋਗ ਤੋਂ ਪੈਦਾ ਹੁੰਦੇ ਨੇ। ਨਾਦੀ ਪੁੱਤਰ ਉਹਨੂੰ ਕਹਿੰਦੇ ਨੇ ਜਿਹੜਾ ਧਰਮ ਦਾ ਪੁੱਤਰ ਹੋਵੇ, ਜਿਵੇਂ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਦੀ ਪੁੱਤਰ ਹਾਂ। ਨਾਦੀ ਪੁੱਤਰ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਦਿੱਤੀ, ਬੜੇ ਬੜੇ ਜੀਵਨ ਵਾਲੇ ਮਹਾਂਪੁਰਸ਼ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਦੇਣੀ ਸੀ, ਕਲਗੀਧਰ ਪਾਤਸ਼ਾਹ ਨੂੰ ਲੱਗੇ ਕਹਿਣ ਮਹਾਰਾਜ, ਸਿੱਖ ਲੱਗੇ ਕਹਿਣ ਮਹਾਰਾਜ, ਆਪ ਗੁਰਤਾ ਗੁਰਗੱਦੀ, ਇਹ ਬਾਬਾ ਆਨੰਦ ਸਿੰਘ ਜੀ ਕੋਈ ਬਨਾਵਟੀ ਸੰਤ ਨਹੀਂ ਕਿ ਜਿਵੇਂ ਕਾਗਜ਼ ਦਾ ਕੋਈ ਖਡਾਉਣਾ ਬਾਜ਼ਾਰ ਚੋਂ ਲੈ ਲਿਆ। ਇਹ ਬਾਬਾ ਆਨੰਦ ਸਿੰਘ ਦਾ ਆਉਣਾ ਕਲਗੀਧਰ ਪਾਤਸ਼ਾਹ ਆਪਣੇ ਸਮੇਂ ਦੱਸ ਗਏ ਸੀ ਤੇ ਸਾਥੋਂ ਬਾਅਦ ਆਉਣਗੇ। ਕਦੀ ਸਾਖੀ ਪੜ੍ਹ ਕੇ ਦੇਖਿਓ, ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਕਲਗੀਧਰ ਪਾਤਸ਼ਾਹ ਨੇ ਦੇ ਦਿੱਤੀ, ਉਸ ਸਮੇਂ ਕਈ ਸਿੱਖ ਲੱਗੇ ਕਹਿਣ ਮਹਾਰਾਜ ਬਾਣੀ ਨੂੰ ਕਿਹੜਾ ਸਮਝਾਊ, ਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ, ਜਿਵੇਂ ਇਕ ਐਮਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਘੱਟੋ ਘੱਟ, ਅੰਗਰੇਜ਼ੀ ਚ ਕਹਿੰਦੇ ਨੇ ਲੈਸ ਦੈਨ ਲੈਸ, ਘੱਟੋ ਘੱਟ ਐਮਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਬੀਏ ਹੋਣਾ ਜ਼ਰੂਰੀ ਏ, ਜਿਵੇਂ ਬੀਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਘੱਟੋ ਘੱਟ ਮੈਟ੍ਰਿਕ ਹੋਣਾ ਜ਼ਰੂਰੀ ਏ। ਇਵੇਂ ਗੁਰੂ ਨਾਨਕ ਦੀ ਬਾਣੀ ਸਮਝਣ ਵਾਸਤੇ ਗੁਰੂ ਨਾਨਕ ਦੀ ਮਤ ਚਾਹੀਦੀ ਏ। ਇਹ ਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ। ਉਹ ਮਤ ਬਾਬਾ ਆਨੰਦ ਸਿੰਘ ਕੋਲ ਸੀ, ਉਹ ਮਤ ਬਾਬਾ ਈਸ਼ਰ ਸਿੰਘ ਕੋਲ ਸੀ, ਜਿਨ੍ਹਾਂ ਦੀ ਅੱਜ ਆਪ ਜੀ ਯਾਦ ਮਨਾ ਰਹੇ ਹੋ। ਤਾਂ ਜਦੋਂ ਗੁਰੂ ਸਾਹਿਬ ਨੇ ਗੁਰਤਾ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇਣ ਦਾ ਵਚਨ ਕੀਤਾ, ਉਦੋਂ ਸਿੱਖ ਲੱਗੇ ਕਹਿਣ ਮਹਾਰਾਜ ਬਾਣੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸੇ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਸਮਝਾਉਂਦੇ ਆਏ ਨੇ, ਜੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੁਰਗੱਦੀ ਦੇ ਚੱਲੇ ਹੋ। ਮਹਾਰਾਜ ਇਸ ਬਾਣੀ ਦੇ ਅਰਥ ਸਿੱਖ ਸੰਗਤਾਂ ਲਈ ਸਮਝਣੇ ਬੜੇ ਮੁਸ਼ਕਲ ਹੋ ਜਾਣਗੇ। ਗੁਰੂ ਸਾਹਿਬ ਲੱਗੇ ਕਹਿਣ ਪ੍ਰੇਮੀਓ ਸਾਰੇ ਪੜ੍ਹੋ, ਗੁਰੂ ਸਾਹਿਬ ਲੱਗੇ ਕਹਿਣ ਪ੍ਰੇਮੀਓ ਮਾਲਵੇ ਦੀ ਧਰਤੀ ਦੇ ਉੱਤੇ ਮੇਰਾ ਹੀ ਰੂਪ ਬਾਬਾ ਆਨੰਦ ਸਿੰਘ ਨਾਦੀ, ਨਾਦੀ ਕਹਿੰਦੇ ਨੇ ਧਰਮ ਪੁੱਤਰ, ਮੇਰਾ ਇੱਕ ਪੁੱਤਰ ਮਾਲਵੇ ਦੀ ਧਰਤੀ ਦੇ ਉੱਤੇ ਬਾਬਾ ਆਨੰਦ ਸਿੰਘ ਨਾਦੀ, ਜਿਨ ਪੈਜ ਪੰਥ ਕੀ ਸਾਜੀ, ਜਿਹੜੇ ਪੰਥ ਦੀ ਪੈਜ ਕਹਿੰਦੇ ਨੇ ਇੱਜ਼ਤ, ਜਿਨ ਪੈਜ ਪੰਥ ਪੰਥ ਕੀ ਸਾਜੀ, ਸਾਜੀ ਕਹਿੰਦੇ ਨੇ ਸਾਜਨਾ ਵਧਾਉਣੀ। ਮਾਲਵੇ ਦੀ ਧਰਤੀ ਦੇ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼ ਸੌ ਸਾਖੀ ਦੇ ਵਿੱਚ ਗੁਰੂ ਸਾਹਿਬ ਜ਼ਿਕਰ ਕਰਦੇ ਨੇ ਆਨੰਦ ਸਿੰਘ ਨਾਦੀ।

0: ਪ੍ਰੇਮੀਓ ਮਾਲਵੇ ਦੀ ਧਰਤੀ ਤੇ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼ ਹੋਣਗੇ ਜਿਹੜੇ ਲੱਖਾਂ ਨੂੰ ਬਾਬਾ ਈਸ਼ ਸਿੰਘ ਵਰਗੇ ਲੱਖਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਚਰਨਾਂ ਨਾਲ ਜੋੜਗੇ ਸ਼ਬਦ ਪੜੋ ਚ ਕਿਤੇ ਕੋਈ ਰਸਣਾ ਰਹਿ ਨਾ ਜਾਏ
1: ਕਿਤੇ ਭੁੱਲਣਾ ਜਾਣੀ ਉਹ ਮਣਾ ਮੂਰਖਾ

ਇੱਧਰ ਇਹ ਰਾਜਾ ਇਹਦੇ ਰਾਜ ਵਿਚ ਨਾ ਚੋਰੀਆਂ ਹੋਣੀਆਂ ਸ਼ੁਰੂ ਹੋ ਗਈਆਂ, ਸਿਪਾਹੀਆਂ ਨੂੰ ਝਿੜਕਾਂ ਮਾਰਦਾ, ਮੁਲਾਜ਼ਮਾਂ ਨੂੰ ਝਿੜਕਾਂ ਮਾਰਦਾ, ਰੋਜ਼ ਖਜ਼ਾਨਾ ਟੁੱਟ ਜਾਂਦਾ, ਨਿੱਤ ਰੋਜ਼ ਨਵੀਂ ਨਵੀਂ ਚੋਰੀ ਹੋ ਜਾਂਦੀ ਹੈ। ਇਸ ਤਰ੍ਹਾਂ ਕਰੋ ਭਾਈ, ਸਖਤਾਈ ਵਰਤੋ। ਰਾਜ ਨੇ ਵੇਖਿਆ ਵੀ ਇਨ੍ਹਾਂ ਦੇ ਸਖਤਾਈ ਵਰਤਣ ਦੇ ਬਾਵਜੂਦ ਵੀ ਫਿਰ ਚੋਰੀਆਂ ਹੁੰਦੀਆਂ ਨੇ ਦੁਨੀਆਂ ਤੇ। ਤਿੰਨ ਕਿਸਮ ਦੇ ਲੋਕ ਨੇ, ਮੋਹਣੀ ਮੋਹਲੀ ਇਤਰਾ ਗੁਣੀਆਂ, ਲੋਭ ਵਿਆਪੀ ਝੂਠੀ ਦੁਨੀਆਂ। ਸਾਹ ਸਿੰਘ ਜੀ, ਇਹ ਰਾਜਾ ਇਹਨੇ ਸੋਚਿਆ ਵੀ ਮੈਨੂੰ ਵੀ ਭੇਸ ਬਦਲ ਕੇ ਦੇਖਣਾ ਚਾਹੀਦਾ ਵੀ ਚੋਰ ਕਿਹੋ ਜਿਹੇ ਨੇ, ਕਿੱਥੇ ਰਹਿੰਦੇ ਨੇ। ਰਾਜੇ ਨੇ ਚੋਰਾਂ ਵਾਲੇ ਕੱਪੜੇ ਸਲਾਲੇ, ਕਾਲੇ ਕੱਪੜੇ। ਜਦੋਂ ਰਾਜੇ ਨੇ ਚੋਰਾਂ ਵਾਲੇ ਕੱਪੜੇ ਸਲਾਲੇ ਨਾ, ਰਾਤ ਦੇ 11-12 ਵਜੇ ਨੇ ਤੇ ਰਾਜਾ ਆਪਣੇ ਰਾਜ ਤੋਂ ਬਾਹਰ ਕੀ ਦੇਖਦਾ ਵੀ ਤਿੰਨ ਚੋਰ ਬੈਠੇ ਨੇ, ਤਿੰਨ ਬੰਦੇ ਬੈਠੇ ਨੇ, ਆਪਸ ਵਿਚ ਗੱਲਾਂ ਕਰ ਰਹੇ ਨੇ। ਅਸਲ ਚ ਤਿੰਨ ਚੋਰ ਸੀ, ਆਹੜੇ ਤਿੰਨ ਕਿਸਮ ਦੇ ਅਸੀਂ ਬੰਦੇ ਆ ਨਾ, ਅਸੀਂ ਤਿੰਨੇ ਕਿਸਮ ਦੇ ਚੋਰ ਆ। ਚੋਰ ਇਕ ਰਜੋ ਗੁਣੀ, ਦੂਜੇ ਤਮੋ ਗੁਣੀ, ਤੀਜੇ ਸਤੋ ਗੁਣੀ। ਤੁਸੀਂ ਕਹੋਗੇ ਜੀ ਸਤੋ ਗੁਣ ਤੇ ਮਹਾਂਪੁਰਸ਼ਾਂ ਵਿਚ ਵੀ ਹੁੰਦਾ, ਪਰ ਬਾਣੀ ਕਹਿੰਦੀ ਸਾਧ ਕੀ ਮਹਿਮਾ ਤੇ ਗੁਣ ਤੋਂ ਦੂਰ। ਉਹ ਤਿੰਨਾਂ ਗੁਣਾਂ ਤੂੰ ਚੌਥੇ ਗੁਣ ਚ ਵਿਚਰਦੇ ਨੇ। ਉਹ ਚੌਥਾ ਗੁਣ ਕਿਹੜਾ? ਬਰਮ ਪੇਖਾ, ਬਰਮ ਸੁਣੀਆਂ, ਬਰਮ ਨਦਰੀ ਆਇਆ। ਜਿਵੇਂ ਸ਼ੀਸ਼ੇ ਚ ਨੀਲੇ ਸ਼ੀਸ਼ੇ ਚ ਮੂੰਹ ਵੇਖੀਏ ਤਦ ਵੀ ਆਪਣਾ ਰੂਪ ਨਜ਼ਰ ਆਉਂਦਾ, ਹਰੇ ਚ ਵੇਖੀਏ ਤਦ ਵੀ ਆਪਣਾ ਚਿਹਰਾ ਦਿਸਦਾ, ਚਿੱਟੇ ਚ ਦੇਖੀਏ ਤਦ ਵੀ ਆਪਣਾ ਚਿਹਰਾ ਦਿਸਦਾ। ਮਹਾਂਪੁਰਸ਼ ਜਿੱਧਰ ਵੀ ਝਾਤੀ ਮਾਰਦੇ ਨੇ ਉਹਨਾਂ ਨੂੰ ਸਾਰਾ ਸੰਸਾਰ ਨਾ ਆਪਣਾ ਰੂਪ ਨਜ਼ਰ ਆਉਂਦਾ। ਇਹਨੂੰ ਬਰਮ ਕਹਿੰਦੇ ਨੇ। ਬਰਮ ਇਹਨੇ ਜਿਵੇਂ ਭਾਈ ਆਪਾਂ ਵਿਚਾਰ ਕੇ ਦੇਖੀਏ, ਭਾਈ ਕਨਈਆ ਸਾਰਿਆਂ ਨੂੰ ਪਾਣੀ ਪਿਲਾਉਂਦਾ ਤੇ ਉਹਦੀ ਦ੍ਰਿਸ਼ਟੀ ਬ੍ਰਹਮ ਤੀ, ਤੇ ਜਿਹੜਾ ਮਹਾਂਪੁਰਸ਼ ਹੁੰਦੇ ਨੇ ਆਪਣੇ ਆਪ ਨੂੰ ਸੁਣਾਉਂਦੇ ਨੇ, ਆਪਣ ਜਸ ਆਪ ਹੀ ਆਪੇ ਕਰਦੇ ਨੇ, ਆਪੇ ਸੁਣਦੇ ਨੇ। ਇਉਂ ਇਹ ਬਰਮ ਆਪੇ ਕਰਨਾ, ਆਪੇ ਸੁਣਨਾ, ਆਪਣੇ ਆਪ ਨੂੰ ਜੇ ਜਸ ਕਰ ਰਹੇ ਹਾਂ ਤੇ ਸਾਧ ਸਿੰਘ ਜੀ ਆਪਣੇ ਆਪ ਨੂੰ ਕਹਿ ਰਹੇ ਆਪ ਸੁਣ ਰਹੇ ਹਾਂ। ਜੇ ਜਿੱਧਰ ਵੀ ਦੇਖਣਾ ਤਿੰਨ ਗੁਣ ਹੁੰਦੇ ਨੇ ਬਰਮ ਗਿਆਨੀ ਚ, ਬ੍ਰਹਮ ਨੇਸ਼ਟੀ, ਬਰਮ ਸਰੋਤੀ, ਬਰਮ ਬਗਤਾ। ਬਰਮ ਗਿਆਨੀ, ਬਰਮ ਕਾ ਬਗਤਾ, ਬਾਣੀ ਸਿੱਧ ਕਰਦੀ ਹੈ। ਹੁਣ ਰਾਜਾ ਇਹਨੇ ਦੇਖਿਆ ਵੀ ਤਿੰਨ ਚੋਰ ਬੈਠੇ ਨੇ, ਗੱਲਾਂ ਕਰ ਰਹੇ ਨੇ। ਰਾਜਾ ਨੇ ਇਹਨਾਂ ਦੇ ਨੇੜੇ ਲੱਗਿਆ। ਪਹਿਲਾ ਚੋਰ ਦੂਜੇ ਚੋਰ ਨੂੰ ਕਹਿੰਦਾ ਬਈ ਆਪਣੇ ਆਪਣੇ ਨਾਲ ਗੁਣ ਦੱਸੀਏ। ਪਹਿਲਾ ਚੋਰ ਕਹਿੰਦਾ ਵੀ ਮੇਰੇ ਚ ਤਾਂ ਇਹ ਗੁਣ ਹੈ, ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਮੈਂ ਸੁੰਘ ਕੇ ਦੱਸ ਦਿੰਦਾ ਫਲਾਣੀ ਥਾਂ ਖਜ਼ਾਨਾ ਪਿਆ। ਚੋਰ ਕਹਿਣ ਲੱਗੇ ਤਾਂ ਬੜੀ ਮੌਜ ਲੱਗ ਗਈ ਵੀ ਆਪਾਂ ਨੂੰ ਹੈ ਤੇਰੇ ਚ ਇਹੋ ਜਿਹਾ ਗੁਣ ਵੀ ਖਜ਼ਾਨੇ ਦਾ ਪਤਾ ਸੁੰਘ ਕੇ ਦੱਸ ਦਿੰਦਾ। ਦੂਜੇ ਚੋਰ ਪੁੱਛਦੇ ਤੇਰੇ ਚ ਕੀ ਗੁਣ ਹੈ? ਕਹਿੰਦਾ ਜਿੱਥੇ ਮਰਜ਼ੀ ਨਾ ਖਜ਼ਾਨਾ ਦੱਬਿਆ ਹੋਵੇ ਪਤਾ ਲੱਗਣਾ ਚਾਹੀਦਾ। ਕਹਿੰਦਾ ਮੈਨੂੰ ਪਤਾ ਲੱਗਣਾ ਚਾਹੀਦਾ, ਬਿਨਾਂ ਚਾਬੀ ਤੂੰ ਤਾਲਾ ਤੋੜ ਕੇ ਇੱਕ ਮਿੰਟ ਚ ਰੱਖ ਦੇਣਾ। ਉਹ ਦੂਜੇ ਦੋਨੋਂ ਚੋਰ ਕਹਿੰਦੇ ਨੇ, ਪਹਿਲਾਂ ਤਾਂ ਤੀਜਾ ਕਹਿੰਦੇ ਭਾਈ ਇਹ ਤਾਂ ਬੜਾ ਵੱਡਾ ਗੁਣ ਹੈ ਵੀ ਜੇ ਤੂੰ ਬਿਨਾਂ ਚਾਬੀ ਤੂੰ ਤਾਲਾ ਤੋੜ ਦੇਵੇ ਖਜ਼ਾਨੇ ਦਾ ਤੇ ਇਸ ਤੂੰ ਵੱਡਾ ਗੁਣ ਕਿਹੜਾ? ਤੇ ਉਹਨਾਂ ਤੀਜੇ ਚੋਰ ਨੂੰ ਪੁੱਛਿਆ, ਇਹ ਰਾਜਾ ਵੀ ਇਹਨਾਂ ਦੇ ਨੇੜੇ ਲੱਗ ਗਿਆ, ਹੁਣ ਨੇੜੇ ਨੇੜੇ ਹੁੰਦਾ ਜਾਂਦਾ। ਸਾਧ ਸਿੰਘ ਜੀ ਉਹ ਰਾਜਾ ਸੀ, ਉਹ ਚੋਰ ਨਹੀਂ ਸੀ, ਪਰ ਉਹਨੇ ਚੋਰ ਲੱਭਣ ਵਾਸਤੇ ਨਾ ਚੋਰਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਚੋਰ ਬਣਨਾ ਪਿਆ, ਚੋਰਾਂ ਦੇ ਕੱਪੜੇ ਪਾਉਣੇ ਪਏ। ਬਾਬਾ ਆਨੰਦ ਸਿੰਘ ਸਾਧ ਸੰਗਤ ਚ ਗੁਰੂ ਨਾਨਕ ਸੀ, ਉਹ ਸਰੀਰ ਨਹੀਂ ਸੀ, ਪਰ ਉਹਨੂੰ ਨਾ ਸਰੀਰਾਂ ਵਿਚੋਂ ਕੱਢਣ ਵਾਲੇ ਲੋਕਾਂ ਨੂੰ ਨਾ ਸਰੀਰਾਂ ਵਿਚ ਆਈ ਦੁਨੀਆਂ ਨੂੰ ਕੱਢਣ ਵਾਸਤੇ ਆਪਣਾ ਸਰੀਰ ਰੂਪੀ ਕੱਪੜਾ ਪਾਉਣਾ ਪਿਆ। ਜਿਵੇਂ ਰਾਜਾ ਚੋਰ ਨਹੀਂ ਸੀ, ਉਹਨੂੰ ਚੋਰਾਂ ਵਾਲੇ ਕੱਪੜੇ ਪਾਉਣੇ ਪਏ ਥੋੜੇ ਸਮੇਂ ਵਾਸਤੇ ਚੋਰ ਲੱਭਣ ਵਾਸਤੇ। ਉਹ ਸਾਧ ਤੀਜਾ ਚੋਰ, ਚੋਰ ਪੁੱਛਣ ਵੀ ਤੇਰੇ ਚ ਕੀ ਗੁਣ ਹੈ? ਕਹਿੰਦਾ ਵੇਖੋ ਭਾਈ, ਤੁਹਾਡੇ ਚ ਇੱਕ ਤਾਂ ਕਹਿੰਦਾ ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਮੈਂ ਸੁੰਘ ਕੇ ਦੱਸ ਦਿੰਦਾ, ਦੂਜਾ ਕਹਿੰਦਾ ਕਿ ਮੈਂ ਬਿਨਾਂ ਚਾਬੀ ਤੂੰ ਤਾਲਾ ਖੋਲ ਦਿੰਦਾ ਤੋੜ ਦਿੰਦਾ, ਪਰ ਕਹਿੰਦਾ ਮੇਰੇ ਚ ਗੁਣ ਹੈ, ਤਾਲਾ ਟੁੱਟਣਾ ਚਾਹੀਦਾ ਅੱਖ ਦੇ ਫੁੰਕਾਰੇ ਦੇ ਵਿਚ ਨਾ, ਮੈਂ ਖਜ਼ਾਨਾ ਕੱਢ ਕੇ ਬਾਹਰ ਰੱਖ ਦਿੰਦਾ। ਕਹਿਣ ਲੱਗੇ ਯਾਰ ਬੜੀ ਮੌਜ ਬਣ ਗਈ ਇਹ ਤਾਂ, ਹੈਂ ਆਪਾਂ ਤਾਂ ਬੜੀ ਮੌਜ ਬਣ ਗਈ। ਇਹ ਰਾਜਾ ਵੀ ਇਹਨਾਂ ਦੇ ਨੇੜੇ ਲੱਗਿਆ। ਰਾਜੇ ਨੂੰ ਕਹਿੰਦਾ ਤੂੰ ਕੌਣ ਆ ਬਈ? ਰਾਜਾ ਕਹਿੰਦਾ ਤੁਸੀਂ ਕੌਣ? ਉਹ ਰਾਜਾ ਕਹਿੰਦਾ ਤੁਸੀਂ ਕੌਣ? ਉਹ ਤੂੰ ਕੌਣ? ਉਹ ਕਹਿੰਦਾ ਅਸੀਂ ਤਾਂ ਚੋਰ ਆ। ਰਾਜੇ ਨੂੰ ਕਹਿੰਦਾ ਤੂੰ ਕੌਣ? ਰਾਜਾ ਕਹਿੰਦਾ ਮੈਨੂੰ ਵੀ ਆਪਣਾ ਚੌਥਾ ਭਰਾ ਸਮਝ ਲਓ। ਰਾਜਾ ਕਹਿੰਦਾ ਤੁਹਾਡੇ ਚ ਗੁਣ ਕੀ ਨੇ? ਪਹਿਲਾ ਕਹਿੰਦਾ ਜੀ ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਸੁੰਘ ਕੇ ਦੱਸ ਦਿੰਦਾ। ਦੂਜਾ ਕਹਿੰਦਾ ਜੀ ਖਜ਼ਾਨੇ ਦਾ ਪਤਾ ਲੱਗਣਾ ਚਾਹੀਦਾ, ਜਿਹੋ ਦਾ ਮਰਜ਼ੀ ਤਾਲਾ ਲੱਗਾ ਹੋਵੇ ਲੌਕ ਲੱਗਾ ਹੋਵੇ ਬਿਨਾਂ ਚਾਬੀ ਤੂੰ ਖੋਲ ਕੇ ਰੱਖ ਦਿੰਦਾ। ਤੀਜਾ ਕਹਿੰਦਾ ਜੀ ਲੌਕ ਖੁੱਲਣਾ ਚਾਹੀਦਾ ਤੇ ਮਹਾਰਾਜ ਅੱਖ ਦੇ ਫੁਲਕਾਰੇ ਤੇ ਖਜ਼ਾਨਾ ਬਾਹਰ ਕੱਢ ਕੇ ਰੱਖ ਦਿੰਦੇ ਭਾਵੇਂ ਪਤਾਲ ਚ ਦੱਬਿਆ ਹੋਵੇ। ਰਾਜਾ ਕਹਿੰਦਾ ਬੜੇ ਚੰਗੇ ਗੁਣ ਨੇ ਤੁਹਾਡੇ ਤੇ। ਰਾਜੇ ਨੂੰ ਕਹਿੰਦੇ ਨੇ ਤੇਰੇ ਚ ਕੀ ਗੁਣ ਹੈ? ਤੂੰ ਕਹਿੰਦਾ ਮੈਂ ਵੀ ਤੁਹਾਡਾ ਭਰਾ। ਰਾਜਾ ਕਹਿੰਦਾ ਖੁਦਾ ਦਾ ਖਾਸਤਾ, ਕਹਿੰਦਾ ਵੀ ਹੈ ਤਾਂ ਮੈਂ ਵੀ ਚੋਰੀ। ਕਹਿੰਦਾ ਰੱਬ ਨਾ ਕਰੇ ਜੇ ਤੁਸੀਂ ਤਿੰਨੇ ਚੋਰੀ ਕਰਦੇ ਫੜੇ ਜਾਓ ਨਾ। ਕਹਿੰਦਾ ਮੇਰੇ ਚ ਆਹ ਗੁਣ ਹੈ, ਜੇ ਮੈਂ ਆਪਣੀ ਦਾੜੀ ਲਾ ਰਿਹਾ ਤੁਹਾਨੂੰ ਤਿੰਨਾਂ ਨੂੰ

ਨਹੀਂ ਕਰ ਸਕਦਾ। ਔਰ ਰਾਜਾ ਤੂੰ ਕਹਿੰਦਾ ਜੇ ਦਾੜੀ ਲਾ ਦਿਆ ਤੈਨੂੰ ਤਿੰਨਾਂ ਨੂੰ ਬਰੀ ਕਰ ਸਕਦਾ। ਚੋਰ ਕਹਿੰਦੇ ਨੇ ਮੌਜ ਬਣ ਗਈ ਹੈ, ਫਿਰ ਆਪਾਂ ਨੂੰ ਡਰ ਗਿਆ ਵੈ, ਜੇ ਦਾੜੀ ਤੁਹਾਡੇ ਦਾੜੀ ਲਾਉਣ ਨਾਲ ਆਪਾਂ ਬਰੀ ਹੋ ਸਕਦੇ। ਕਹਿੰਦੇ ਚਲੋ ਭੰਨੀਏ ਰਾਜ ਦਾ ਖਜ਼ਾਨਾ। ਇੱਕ ਨੇ ਜਾ ਕੇ ਸੁੰਘਿਆ, ਦੂਜੇ ਨੇ ਦੇਖਿਆ ਤੇ ਖਜ਼ਾਨਾ ਦੱਬਿਆ, ਦੂਜੇ ਨੇ ਤਾਲਾ ਬਿਨਾਂ ਚਾਬੀ ਤੋਂ ਖੋਲਤਾ, ਤੀਜੇ ਨੇ ਖਜ਼ਾਨਾ ਕੱਢ ਦਿੱਤਾ। ਰਾਜੇ ਨੇ ਵੇਖਿਆ ਖਜ਼ਾਨਾ ਲੈ ਗਏ ਨੇ, ਇੱਕ ਪਾਸੇ ਹੋ ਗਿਆ। ਹੁਕਮ ਦਿੱਤਾ ਸਿਪਾਹੀਆਂ ਵਗੈਰਾ ਨੂੰ, ਕਹਿੰਦਾ ਫੜ ਲਓ ਤਿੰਨੇ ਚੋਰ। ਉਹ ਵਿਚਾਰੇ ਫੜੇ ਗਏ, ਜਦੋਂ ਫੜੇ ਗਏ ਰਾਜਾ ਦਾ ਹੋ ਗਿਆ ਇੱਕ ਪਾਸੇ, ਉਹਨੇ ਦੇਖਿਆ ਵੀ ਚੌਥਾ ਬੰਦਾ ਕਿੱਥੇ ਗਿਆ, ਉਹ ਦਾੜੀ ਲਾਉਣ ਵਾਲਾ ਕਿੱਥੇ ਗਿਆ। ਉਹ ਜਿਹੜਾ ਕਹਿੰਦਾ ਜੀ ਦਾੜੀ ਲਾ ਰਿਹਾ ਤੈਨੂੰ ਸਾਰੇ ਬਰੀ ਕਰ ਦੋ, ਗਿਆ ਕਿੱਥੇ ਦਾੜੀ ਲਾਉਣ ਵਾਲਾ। ਉਹ ਸਾਫ ਸਹੀ ਜੀ ਜਦ ਦਿਨ ਚੜਿਆ ਉਹਨਾਂ ਵਿਚਾਰੇ ਫੜੇ ਤਾਂ ਗਏ, ਰਾਜੇ ਦਾ ਲੱਗਿਆ ਦਰਬਾਰ। ਤਾਂ ਰਾਜਾ ਨਾ ਹੁਕਮ ਕੀਤਾ ਸਾਫ ਸਿੰਘ ਜੀ ਕੀ ਤਿੰਨੇ ਚੋਰ ਉਹਨਾਂ ਜਿਹੜੇ ਤਿੰਨੇ ਚੋਰ ਰਾਤ ਦੇ ਫੜੇ ਨੇ ਉਹਨਾਂ ਨੂੰ ਪੇਸ਼ ਕੀਤਾ ਜਾਏ। ਜਦੋਂ ਰਾਜੇ ਦੇ ਸਾਹਮਣੇ ਤਿੰਨੇ ਚੋਰ ਪੇਸ਼ ਹੋਏ, ਰਾਜਾ ਪੁੱਛਦਾ ਇਹਨਾਂ ਨੂੰ ਭਾਈ ਚੋਰੀਆਂ ਕਿਉਂ ਕਰਦੇ ਹੋ? ਹੁਣ ਜਿਹੜਾ ਚੋਰ ਸਾਹਮਣੇ ਤੇ ਫੜਿਆ ਜਾਏ ਉਹਨੇ ਕੋਲ ਮੁੱਕਰਨ ਦੀ ਗੁਜਾਇਸ਼ ਕਿੱਥੇ ਹੈ? ਉਹ ਕਹਿੰਦੇ ਮਹਾਰਾਜ ਕੀ ਦੱਸੀਏ, ਗੁਜ਼ਾਰਾ ਨਹੀਂ ਹੁੰਦਾ। ਰਾਜਾ ਕਹਿੰਦਾ ਐਂ ਦੱਸੋ ਤੁਹਾਡੇ 'ਚ ਗੁਣ ਕੀ ਨੇ? ਪਹਿਲਾਂ ਕਹਿੰਦਾ ਜੀ ਮੇਰੇ 'ਚ ਗੁਣ ਹੈ, ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ, ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਮੈਂ ਸੁੰਘ ਕੇ ਦੱਸ ਦਿੰਦਾ। ਰਾਜਾ ਕਹਿੰਦਾ ਬਹੁਤ ਚੰਗਾ ਗੁਣ ਹੈ, ਕਮਾਲ ਦਾ ਗੁਣ ਹੈ। ਰਾਜਾ ਦੂਜੇ ਨੂੰ ਪਤਾ ਤੇਰੇ 'ਚ ਕੀ ਗੁਣ ਹੈ? ਕਹਿੰਦਾ ਖਜ਼ਾਨੇ ਦਾ ਪਤਾ ਲੱਗਣਾ ਚਾਹੀਦਾ। ਕਹਿੰਦਾ ਬਿਨਾਂ ਜੋ ਉਹਦਾ ਮਰਜ਼ੀ ਤਾਲਾ ਹੋਵੇ ਬਿਨਾਂ ਚਾਬੀ ਤੂੰ ਖੋਲ ਕੇ ਰੱਖ ਦਿੰਦਾ। ਰਾਜਾ ਕਹਿੰਦਾ ਵੀ ਇਹ ਵੀ ਬੜਾ ਕਮਾਲ ਦਾ ਗੁਣ ਹੈ। ਜਦੋਂ ਰਾਜਾ ਤੀਜੇ ਨੂੰ ਪੁੱਛਦਾ ਨਾ, ਤੇ ਜਿਹੜਾ ਦੂਜਾ ਬੰਦਾ ਸੀ ਉਹਨੇ ਰਾਜ ਨੂੰ ਪਛਾਣਿਆ, ਤੇ ਬੰਦਾ ਰਾਜ ਵਾਲਾ, ਇਹਦੇ ਰਾਜ ਵਾਲਾ ਬੰਦਾ ਦੂਜੇ ਨੇ ਪਛਾਣਿਆ। ਮਹਾਂਪੁਰਸ਼ਾਂ ਦੀ ਸਮਝ ਕਰੋੜਾਂ ਵਿੱਚ ਕਿਸੇ ਭਾਗਾਂ ਵਾਲੇ ਨੂੰ ਆਉਂਦੀ ਹੈ, ਤੇ ਉਹ ਅਜੇ ਰਾਜੇ ਨੂੰ ਚੋਰ ਨੇ ਪਛਾਣਿਆ ਦੂਜੇ ਨੇ। ਉਹਨੇ ਸੋਚਿਆ ਤੇ ਬੰਦਾ ਰਾਜ ਵਾਲਾ, ਤੇ ਜਦੋਂ ਰਾਜਾ ਤੀਜੇ ਨੂੰ ਪੁੱਛਣ ਲੱਗਾ ਵੀ ਤੇਰੇ 'ਚ ਕੀ ਗੁਣ ਹੈ, ਉਹ ਕਹਿਣ ਲੱਗਾ ਮਹਾਰਾਜ ਪਹਿਲਾਂ ਖਜ਼ਾਨਾ ਸੁੱਕ ਕੇ ਦੱਸਦਾ, ਦੂਜਾ ਜਿਹੜਾ ਬਿਨਾਂ ਚਾਬੀ ਤੂੰ ਤਾਲਾ ਖੋਲ ਦਿੰਦਾ, ਤਾਲਾ ਖੁੱਲਣਾ ਚਾਹੀਦਾ। ਕਹਿੰਦਾ ਮਹਾਰਾਜ ਭਾਵੇਂ ਪਤਾਲ ਵਿੱਚ ਖਜ਼ਾਨਾ ਦੱਬਿਆ ਹੋਵੇ, ਅੱਖ ਦੇ ਫੰਕਾਰੇ 'ਚ ਕੱਢ ਕੇ ਬਾਹਰ ਰੱਖ ਦਿੰਦਾ। ਹੈਂ ਰਾਜਾ ਕਹਿੰਦਾ ਵੀ ਗੁਣ ਤਾਂ ਤੁਹਾਡੇ 'ਚ ਬੜੇ ਕਮਾਲ ਦੇ ਨੇ, ਜਿਹੜਾ ਦੂਜਾ ਤੇ ਉਹਨੇ ਰਾਜ ਨੂੰ ਪਛਾਣ ਲਿਆ। ਤੇ ਰਾਜਾ ਆਉਂਦਾ ਤਿੰਨਾਂ ਨੂੰ ਆਉਂਦਾ, ਤਿੰਨਾਂ ਚੋਰਾਂ ਨੂੰ ਕਹਿੰਦਾ ਤੁਹਾਨੂੰ ਸਜ਼ਾ ਕੀ ਦਈਏ? ਤੇ ਜਿਹੜਾ ਦੂਜਾ ਚੋਰ ਹੈ ਕਹਿੰਦਾ ਸਜ਼ਾ ਕੀ ਦੇਣੀ ਹੈ? ਆਪੇ ਤਾਂ ਤੁਸੀਂ ਰਾਤੀ ਆਖਿਆ ਸੀ ਤਿੰਨੇ ਚੋਰੀ ਕਰਦੇ ਫੜੇ ਜਾਈਏ, ਦਾੜੀ ਲਾ ਦਿਆ ਤਿੰਨਾਂ ਨੂੰ ਬਰੀ ਕਰ ਸਕਣਾ, ਹੁਣ ਤੁਸੀਂ ਵੀ ਦਾੜੀ ਲਾ ਦੋ। ਉਹ ਰਾਜਾ ਹੱਸ ਪਿਆ, ਕਹਿੰਦਾ ਜਿੰਨਾ ਧਨ ਚਾਹੀਦਾ ਲੈ ਜਾਓ, ਅੱਗੂ ਵਾਸਤੇ ਬੰਦੇ ਬਣੋ। ਉਹ ਜਿਵੇਂ ਰਾਜੇ ਨੇ ਦਾੜੀ ਲਾ ਕੇ ਤਿੰਨੇ ਚੋਰ ਬਰੀ ਕਰ ਦਿੱਤੇ, ਬਾਬਾ ਈਸ਼ਰ ਸਿੰਘ ਵਾਸਤੇ ਉਹ ਮੁਕਤੀ ਜੀਵ ਨੂੰ ਦੇਣੀ ਦਾੜੀ ਲਾਉਣ ਦੀ ਨਿਆਈ ਸੀ ਪਿਆਰੇ। ਤੇ ਹੁਣ ਸਮਾਂ ਇਜਾਜ਼ਤ, ਸਾਰੀ ਜ਼ਿੰਦਗੀ ਫਤਿਹ ਨਹੀਂ ਬੁਲਾਈ। ਪਟਿਆਲੇ ਦਾ ਮਹਾਰਾਜਾ ਇੱਕ ਵਾਰੀ ਬਾਬਾ ਈਸ਼ਰ ਸਿੰਘ ਜੀ ਨੂੰ ਮਿਲਣ ਵਾਸਤੇ ਆਇਆ। ਉਹ ਨਹੀਂ ਜਿਹੜੀ ਬਾਬਾ ਨੰਦ ਸਿੰਘ ਜੀ ਦੇ ਚਰਨਾਂ ਵਿੱਚ ਬਾਬਾ ਈਸ਼ਰ ਸਿੰਘ ਜੀ ਸੇਵਾ ਕਰਦੇ ਸਨ। ਬਾਬਾ ਨੰਦ ਸਿੰਘ ਜੀ ਪ੍ਰਸ਼ਾਦਾ ਸ਼ਾਗਰਾ ਨੇ, ਤੇ ਪਟਿਆਲੇ ਵਾਲੇ ਰਾਜੇ ਦਾ ਫਰਨਾ ਬਣਿਆ ਕਿ ਕਦੀ ਮੈਨੂੰ ਨਾ ਇਹ ਮਹਾਂਪੁਰਸ਼ਾਂ ਦਾ ਸੀਤ ਪ੍ਰਸਾਦ ਮਿਲ ਜੇ। ਸੰਤ ਲੱਗੇ ਇਹ ਫਰਨਾ ਬਣਿਆ। ਹੁਣ ਬਾਬਾ ਜੀ ਦਾ ਅੰਤਰਜਾਮੀ ਤੇ ਸੱਦਿਆ ਬਾਬਾ ਈਸ਼ਰ ਸਿੰਘ ਨੂੰ, ਕਹਿੰਦੇ ਪੁੱਤਰ ਈਸ਼ਰ ਆਹ ਲੈ ਪ੍ਰਸ਼ਾਦ, ਇਹ ਮਹਾਰਾਜੇ ਪਟਿਆਲੇ ਨੂੰ ਨਾ ਫਲਾਣੇ ਫਲਾਣੇ ਕਮਰੇ 'ਚ ਲੈ ਜਾ, ਤੇ ਨਾਲੇ ਬਿਠਾ ਦੇ ਨਾਲੇ ਨੂੰ ਪ੍ਰਸ਼ਾਦ ਦੇ। ਜਦੋਂ ਪ੍ਰਸ਼ਾਦ ਛਕਿਆ ਨਾ, ਪ੍ਰਸ਼ਾਦਾ ਛਕਿਆ, ਮਹਾਂਪੁਰਸ਼ਾਂ ਦਾ ਸੀਤ ਪ੍ਰਸਾਦ, ਦਮੇ ਵਾਲੀ ਦੀਵਾਲੀ ਦਾ ਜੂਠਾ ਖਾਵਾਂਗੇ ਨਾ ਦਮਾਂ ਲੱਗ ਜੂ, ਮਲੇਰੀਆ ਵਾਲੇ ਦਾ ਜੂਠਾ ਖਾਵਾਂਗੇ ਮਲੇਰੀਆ ਹੋ ਜੂ, ਕੈਂਸਰ ਵਾਲੇ ਦਾ ਜੂਠਾ ਖਾਵਾਂਗੇ ਕੈਂਸਰ ਹੋ ਜੂ, ਜੇ ਮਹਾਂਪੁਰਸ਼ਾਂ ਦਾ ਜੂਠਾ ਖਾਵਾਂਗੇ ਨਾ ਨਾਮ ਜਪਣ ਵਾਲਿਆਂ ਦਾ, ਫਿਰ ਨਾਮ ਦੇ ਕੀਟਾਣੂ ਅੰਦਰ ਚਲੇ ਜਾਣਗੇ, ਅੰਦਰ ਚਲੇ ਜਾਣਗੇ ਨਾਮ ਦੇ ਕੀਟਾਣੂ। ਪਿਆਰੋ ਜਿਵੇਂ ਦਮੇ ਦਾ ਮਰੀਜ਼ ਸਮਾਂ ਕੋਲ ਹੈ ਨਹੀਂ, ਘੜੀ ਮਾਫ ਨਹੀਂ ਕਰਦੀ, ਪਰ ਕੀ ਕਰੀਏ, ਉਹ ਕਿਵੇਂ ਇੰਨਾ ਪਾਣੀ ਆਇਆ ਉਹਦਾ ਖਿੱਲਰ ਪੁੱਲਰ ਗਿਆ ਜਿੱਧਰੋਂ ਆਇਆ। ਜਿਵੇਂ ਦੁਕਾਨ ਦਾ ਨਾ ਵਰਾਇਟੀ ਦਿਖਾਉਂਦਾ ਨਾ, ਵਰਾਇਟੀ ਕੱਪੜੇ ਵਾਲੇ ਕੋਲ ਜਾਈਏ ਨਾ, ਤੇਰੇ ਕੱਪੜਾ ਪਸੰਦ ਕਰ, ਆਹ ਤਾਂ ਪਰਮੇਸ਼ਰ ਨੇ ਵਰਾਇਟੀ ਦਿਖਾਈ। ਵਰਾਇਟੀ 12 ਕੋਹ ਦੇ ਦੀਵਾ ਜਗਣਾ, ਮਾਵਾਂ ਨੇ ਪੁੱਤਰ ਨਹੀਂ ਸਿਆਣਨੇ, ਆਹ ਨਾਨਕਸਰ ਵਰਗੇ ਠਾੜ, ਇਹਨਾਂ ਵਿੱਚੋਂ ਧਰਮ ਦੀ ਆਵਾਜ਼ ਨਿਕਲੇਗੀ। ਇੱਥੇ ਬਚਣ ਦਾ ਨਾ ਇੱਕ ਬਚਣ ਦਾ ਕੇਂਦਰ ਆਹੀ ਹੈ, ਜਿਵੇਂ ਮੈਡੀਕਲ ਕਾਲਜ ਹੋਰ ਨੇ, ਆਰਟਸ ਦੇ ਕਾਲਜ ਹੋਰ ਨੇ, ਆਹ ਜਿਹੜੇ ਨਾਨਕਸਰ ਵਰਗੇ ਠਾੜ, ਰਾੜਾ ਸਾਹਿਬ ਵਰਗੇ ਠਾੜ, ਇਹ ਪ੍ਰੇਮੀਓ ਨਾਮ ਦੀਆਂ ਯੂਨੀਵਰਸਿਟੀਆਂ ਨੇ, ਵਰਾਇਟੀਆਂ। ਇੱਥੋਂ ਸਰਟੀਫਿਕੇਟ ਲਿਆ ਪਹਿਲਾਂ ਬਾਬਾ ਹਰਨਾਮ ਸਿੰਘ ਤੂੰ, ਬਾਬਾ ਨੰਦ ਸਿੰਘ ਜੀ ਨੇ, ਤੇ ਬਾਬਾ ਨੰਦ ਸਿੰਘ ਤੂੰ ਸਰਟੀਫਿਕੇਟ ਲੈ ਕੇ। ਬਾਬਾ ਜਿਹਦੇ ਕੋਲ ਸਰਟੀਫਿਕੇਟ ਨਾ ਹੋਵੇ, ਭਾਵੇਂ 100 ਕਿਤਾਬ ਪੜਿਆ ਹੋਵੇ, ਉਹਨੂੰ ਨੌਕਰੀ ਨਹੀਂ ਮਿਲਦੀ ਜੇ ਸਰਟੀਫਿਕੇਟ ਕੋਲ ਨਾ ਹੋਵੇ। ਸਰਟੀਫਿਕੇਟ ਜ਼ਰੂਰੀ ਹੈ। ਇਉਂ ਦਾਸ ਦੀ ਵਿਚਾਰ ਚੱਲੀ ਸੀ ਕਿ ਜਦੋਂ ਉਹ ਪਟਿਆਲੇ ਵਾਲਾ ਰਾਜਾ ਕੀ ਦੱਸੀਏ, ਅਸੀਂ ਤਾਂ ਸ਼ਾਹ ਵਾਲੇ ਸੁੱਤੇ ਉੱਠਣਾ। ਕਹਿੰਦੇ ਨੇ ਜਿਹੜੀ ਕੁਟੀਆ 'ਚ ਬਾਬਾ ਨੰਦ ਸਿੰਘ ਰਹਿੰਦੇ ਸੀ ਨਾ, ਕੁਟੀਆ ਦਾ ਦਰਵਾਜ਼ਾ ਨੀਵਾਂ ਤੇ, ਉਹ ਧੰਨ ਬਾਬਾ ਈਸ਼ਰ ਸਿੰਘ, ਧੰਨ ਬਾਬਾ ਈਸ਼ਰ ਸਿੰਘ ਕਹਿਣਾ ਪਊਗਾ, ਧੰਨ ਬਾਬਾ ਈਸ਼ਰ ਸਿੰਘ ਸਾਧ ਸੰਗਤ ਜੀ। ਕਹਿੰਦੇ ਨੇ ਭੁੰਜੇ ਬੈਠੇ ਰਹਿਣਾ, ਭੁੰਜੇ ਹੀ
ہیں اج کل تو بجلیاں آ گئی گلیاں کھڑکدیاں نے اہی کہ سنت او سنت تا او تھی جنہ دی اج یاد منا رہے ہیں چرنا دے پیر جو فٹے ہوں دے بابا ایش سنگھ دے چرن فٹے ہوں دے تے چرنا دے بچ روڑیاں فسیاں ہوں دیاں سر دیا چاواں بن گئی سر چنگا فرن کا سما نہیں لگتا اج تا ای گل کھڑکتی نا ادو بابا نند سنگھ کا گڑوا کھڑکتا تھی تے بابا ایش سنگھ جی جدو گڑوا کھڑکنا اٹھ کے دوڑ پینا اگے جڑی کٹیا چ بابا جی رہندے کٹیا دا دروازہ نیواں تھی متھے دے وچ دروازہ لگنا اوپڑوائے جو دوڑنا بیٹھے بیٹھے اکھ لگ گئی تے ٹھیک ہے بارہ سال بابا ایش سنگھ نانک سارا والے سنت نہیں ستے تا ایڈی وڈی کمائی ہے ایویں نہیں تھی سدھا نے گرو نانک نو کیا ساتھ سنگ آ کر آہار کر روڑا دی کر کری وچھائی بھاری کری تپسیا وڈے بھاگ ہرسو بنے آئی پریمی یوں مہاپرش گڑوا کڑکاؤں بابا نانسی جی بابا ایش سنگھ جی ابڑوا اٹھ کے پج جاندے متھا بڑیا ہوں تھی متھر پریمی متھر اتنے پتیاں بنیا ہوں بابا ایش سنگھ نے ساس چرنا روڑیاں فسیا ہونی جب بابا جی نے کری بیٹھے بیٹھے چرن پسارنے نا آئی گئی سنگت نے بابا ایش سنگھ چرنا چ روڑیاں کڈنیا آ پٹیالے کا راجا جادوندر سنگھ اے ایک باری ملن واسطے آیا نا جد یہ فرنا بنیا سما بھی ہو گیا اشارے بھی ہونے لگ پے نے ساتھ سنگی جی خیر آپ آئی وچار کر کے بھوگ پائیے پریمیوں کہندے نے کہ وہ پٹیالے دے راج دے اگے نا جد بابا نانک سنگھ دا سید پرساد رکھیا نا بابا ایش سنگھ نے تے انہیں جو کھادی نا سبزی ان سواد بڑا آیا آنند بڑا آیا ساتھ سنگی جی او سمے بابا ایش سنگھ پٹیالے دا راجا کہندا اے سبزی کاہدی بنی ہے بابا ایش سنگھ کہنے لگے بینگنا دی اے بتوں دی سبزی بنی کہندے کنے بنائی کہندے میں بنائی ہے دھیان دو میں دو منٹ منگ کے لواں گا ساتھ سنگ جی کیا بینگنا دی سبزی بنائی ہے آخو اِسی راجے مہاراجے ہاں ابھی چھتی قسم کے پدارتھ چکتے ہیں ایش سنگھ یہ سبزی تے ساڈے رسوئیے نہیں بنا سکتے چلو تو سارا دن سنتاں دے کشہرے دھوندے رہنا دھوندا رہنا سارا دن سنتاں دی حضوری چ رہنا تینوں نہاؤن دا سما نہیں ملتا چنگے کپڑے پاؤن دا سما نہیں ملتا ایش سنگھ تو میرے نال چل میرا رسوئی بن جا نالے ودیا کوٹھی پا دوں نالے تینوں بیا دوں نالے منہ منگی تنخواہ دینا گا تو میرا رسوئی بن جا او بابا ایش سنگھ جے تا ہوندے کچے پلے پھر تا جاندے تھڑک او اوکھا کم فقیری والا سولی اتے بہنا در در دے انہیں ٹکڑے منگنے در در دے انہیں ٹکڑے منگنے ہاں جی ہاں جی کہنا جے کوئی انہوں مندیا آکھے تد بھی چنگیاں کہنا او جا ملنگا فقیری اوکھی جو بھپندر سنگھ تو مینوں رسوئی بناونا کدھر میرا او حال نہ ہوئے تو مینوں رسوئی بناونا چاہنا کدھر میرا او حال نہ ہوئے میں سنتاں کولوں بھی تر جاں کل نوں تو بھی جواب دے دینے آکھیا مہاراجا کدھر اے حالت نہ بنے کاچی سرسوں پیل کے نہ کھڑ پئی نہ تیل آکھیا مہاراجا اے ٹھیک ہے میں سارا دن مہاپرشاں دے کسہرے دھونا اے ٹھیک ہے سارا دن مینوں نہاؤن دا ٹائم نہیں ملتا اے ٹھیک ہے مہاراجا پر ایک گل یاد رکھی میں اس گھڑی دی انتظار کر رہا جیڑی گھڑی بابا نند سنگھ دی نظر میرے تے پینی ہے کیا مہاراجا جے بابا نند سنگھ مہاراج دی کرپا درشٹی میرے تے ہوئی نا او یاد رکھی مہاراجا تیرے ورگے راجے مہاراجے میرے پیراں تے متھا ٹیکیا کرن گے مینوں نمسکاراں کریا کرن گے ایک سما آیا جدو بابا نند سنگھ جی تو بعد بابا ایش سنگھ جی مہاراج آپ دے ستھان تے ایتھے دی سیوا کرا رہے نے آیا پھر پٹیالے دا راجا بابا ایش سنگھ جی بیٹھے نے جوت سا جگت سا سا کایا پھر پلٹی ہے کہن لگے جدو پٹیالے دے راجے نے نمسکار کیتی نا سنت لگے کہن مہاراجا ہن سانو رسوئیے بنا اپنے اسی ویلے ہو گئے ادو مہاراج دا دل کیتا اوہ دھرتی پھٹ گئے میں بچ گرک ہو جا سنت لگے کہن کیوں مہاراجا ہن سانو رسوئیا بنا ہن اسی ویلے ہاں کہنا کیتا بابا جی ہن تک تسی مینوں بابا نند سنگھ دا روپ نظر آندے ہو پریمیوں جو جنم دل آئے کھٹانا تیو جوتی سنگھ جو سمانا او مہاپرش جی نے ساری زندگی کسے نوں فتح نہیں بلائی ادو فتح بلائی ہے کہندے ہوندے سن ادو فتح بلاؤنی چاہیے جدو کام سمپورن ہو جائے اج والے دن شام دے سات کو وج کے کچھ منٹاں دے جدو شری رہ راج جی دے پار دے پے بھوگ پریمی آپ جی نے کیا گرو کی سنگت واہگرو جی کا خالصا تے واہگرو جی کی فتح جا کے شریر چھڈ دتا مہاپرش برم چوندے نے برم دے وچ چلے جاندے نے سو پریمیوں پھر کدی سما بنیا سنگت دے کرانگے درشن ساتھ سنگت دی
آ رستے تے بڑے خراب نے جنہاں راہ تو تسی چل کے آئے ہو سڑکاں ٹٹ گئیاں پانی نال اے رستے پاویں خراب نے پر درگاہ رستے اج تسی صاف کر لینے

ਅਤੇ ਗੁਰੂ ਅਰਜਨ ਸਾਹਿਬ ਜੀ ਦੀ ਸਿਫਤ ਕੀਤੀ। ਇਸ ਸਿਫਤ ਦੇ ਵਿੱਚ ਕੋਈ ਝੂਠੀ ਵਡਿਆਈ ਜਾਂ ਖੁਸ਼ਾਮਦ ਨਹੀਂ। ਜੋ ਇਹਨਾਂ ਭੱਟਾਂ ਨੇ ਦੇਖਿਆ, ਜੋ ਮਹਿਸੂਸ ਕੀਤਾ, ਉਹ ਆਪਣੇ ਸ਼ਬਦਾਂ ਦੇ ਵਿੱਚ ਉਹਨਾਂ ਦੁਨੀਆਂ ਦੇ ਸਾਹਮਣੇ ਰੱਖਿਆ। ਇਹ ਭੱਟ ਬੜੇ ਵਿਦਵਾਨ ਸਨ, ਦੁਨੀਆਂ ਦਾ ਚੱਕਰ ਲਾਉਂਦੇ, ਕਈ ਜਗ੍ਹਾ ਫਿਰਦੇ ਫਿਰਾਂਦੇ, ਗੁਰੂ ਨਾਨਕ ਦੇ ਘਰ ਦੀ ਸੋਭਾ ਸੁਣ ਕੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਏ। ਜੋ ਦੇਖਿਆ ਗੁਰੂ ਨਾਨਕ ਦੇ ਘਰ, ਮਹਿਸੂਸ ਕੀਤਾ, ਔਰ ਜੋ ਮਨ ਨੂੰ ਸ਼ਾਂਤੀ ਮਿਲੀ, ਜੋ ਆਦਰ ਮਿਲਿਆ, ਉਸ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਭੱਟਾਂ ਨੇ ਆਪਣੇ ਸਵਈਆਂ ਦੇ ਵਿੱਚ, ਆਪਣੇ ਸ਼ਬਦਾਂ ਦੇ ਵਿੱਚ ਗੁਰੂ ਘਰ ਦੀ ਵਡਿਆਈ ਕੀਤੀ। ਉਹਨਾਂ ਸ਼ਬਦਾਂ ਦੇ ਵਿੱਚੋਂ ਕੁਝ ਕੁ ਸਤਿਗੁਰਾਂ ਦੀ ਮਹਿਮਾ ਆਪਾਂ ਸਾਰੇ ਰਲ ਮਿਲ ਕੇ ਸਰਵਣ ਕਰਾਂਗੇ ਕਿ ਭੱਟਾ ਨੇ ਕੀ ਦੇਖਿਆ ਔਰ ਕੀ ਕਿਹਾ। ਕਿਉਂਕਿ ਸਿੱਖ ਧਰਮ ਵਿੱਚ ਸੇਵਾ ਅਤੇ ਹੁਕਮ ਮੰਨਣਾ ਸਭ ਤੋਂ ਮਹਾਨ ਔਰ ਉੱਤਮ ਹੈ। ਤੋ ਜਿਨ੍ਹਾਂ ਸੇਵਾ ਕੀਤੀ, ਜਿਨ੍ਹਾਂ ਹੁਕਮ ਮੰਨਿਆ, ਉਹ ਕਿੱਥੇ ਦੇ ਕਿੱਥੇ ਜਾ ਪਹੁੰਚੇ। ਔਰ ਸਾਨੂੰ ਵੀ ਇਹੋ ਹੀ ਉਪਦੇਸ਼ ਕੀਤਾ ਕਿ ਇਹ ਭਾਈ ਤੇਰਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਇਹਨਾਂ ਕਥਾ ਕਹਾਣੀਆਂ ਤੋਂ ਆਪਾਂ ਇਹੋ ਸਿੱਖਿਆ ਲੈਣੀ ਹੈ। ਤੋ ਆਓ, ਸ਼ਬਦ ਔਰ ਸ਼ਬਦ ਦੇ ਨਾਲ ਪੰਜ ਗੁਰੂਆਂ ਦੇ ਜੀਵਨ ਦੀ ਆਪਾਂ ਵਿਚਾਰ ਵੀ ਕਰਨੀ ਹੈ ਕਿ ਜਿਨ੍ਹਾਂ ਸੇਵਾ ਕੀਤੀ, ਹੁਕਮ ਮੰਨਿਆ, ਉਹ ਸੇਵਕ ਨੂੰ ਕਿਸ ਤਰ੍ਹਾਂ

बाद दूसरे गुरु बने गुरु अंगद साहब, पर किस तरह बने? गुरु अंगद साहब जी का पहला नाम है भाई लैणा। ए देवी दे पुजारी सन। हर साल बड़ा भारी जथा लैके देवी के दर्शन करन जाया करते सन। इस वरी भी भाई लैणा अपने साथियों के नाल देवी के दर्शन करन जा रहे ने। रस्ते दे विच करतारपुर शहर आया, जिथे इन्हां सारियां ने आके डेरा किया। भाई लैणा अपने साथियों नूं कहण लगे, मैनूं पता लगा इस करतारपुर शहर दे विच गुरु नानक साहब रहिंदे ने। बड़ी शोभा वड्याई सुनी है उन्हां दी। भाई मेरा दिल करदा है मैं दर्शन कर आवां, देखा कि गुरु नानक कैसा है। साथियों नाल सलाह करके घोड़े ते सवार होए ने। भाई लैणा अपने डेरे तो चल पए उस जगह वाल जिथे गुरु नानक वसदा। पुछदे जा रहे ने ओ डेरा ओ धर्मशाला किथे जिथे गुरु नानक बैठा है। अजकल आपां गुरुद्वारे कहने हैं, पहला धर्मशाला क्या करते सन, जिथे बैठ के परमेश्वर की सिफत की जाए। एक परमेश्वर तो सिवा होर कोई गल ना हो, जिथे सेवा ते सिमरन हो, जिथे दर्दवंदा लोड़वंदा की सेवा की जाए, जिथे दुखिया का दुख दूर किया जाए, जिथे धर्म की गल हो, धर्मशाला ओ गुरु दा परमेश्वर दा घर। भाई लैणा घोड़े ते सवार ने, पुछते जा रहे ने कि धर्मशाला किथे जिथे गुरु नानक वसदा। पुछदियां काफी दूर चले गए। हुण अगों किसे कोल पुछना है, कोई नजर ना आया ता भाई लैणा हैरान हो गए। एक बड़ी ही सोहनी सूरत जिदे चेहरे तो नूर टपकदा है, जिन्हां दे बोल फरकदे ने, सूरत देखिया मन नूं ठंड पैंदी। ओ सूरत पता नहीं किधरों चलदी होई भाई लैणे दे सामने आ गए। और जद भाई लैणा उस सूरत नूं देखदे ने, अखां चमकण नूं दिल नहीं करदा, अखां कहिंदियां ने कि मैं सूरत देखदा रहां, ए सूरत अखां तों ओले ना होवे। इन अखां दे नाल बड़ा कुछ देखिया है पर एहो जी सूरत अज तक देखी नहीं। ते भाई लैणा उस सूरत नूं पुछदे ने, ओ धर्मशाला किथे जिथे गुरु नानक वसदा। मैं गुरु नानक दे दर्शन करने। सा संगत ए सूरत होर कोई नहीं, ए आप ही गुरु नानक है जेड़ा इस सिख नूं आप लैण वास्ते आया। गुरु नानक साहब
ਭਾਈ ਲਹਿਣੇ ਦੀ ਇਹ ਗੱਲ ਸੁਣ ਕੇ ਮੁਸਕਰਾ ਪਏ। ਭਾਈ ਲਹਿਣੇ ਨੇ ਕਿਹਾ ਉਹ ਧਰਮਸ਼ਾਲਾ ਕਿੱਥੇ ਜਿੱਥੇ ਗੁਰੂ ਨਾਨਕ ਵਸਦਾ। ਤੇ ਗੁਰੂ ਨਾਨਕ ਸਾਹਿਬ ਅੱਗੋਂ ਮੁਸਕਰਾ ਪਏ। ਮੁਸਕਰਾਉਂਦਿਆਂ ਹੋਇਆ ਘੋੜੇ ਦੀ ਵਾਗ ਫੜ ਲਈ ਤੇ ਕਹਿਣ ਲੱਗੇ, ਆਓ ਮੈਂ ਤੁਹਾਨੂੰ ਧਰਮਸ਼ਾਲਾ ਲੈ ਚੱਲਾਂ। ਕੋਈ ਤਾਂ ਕਿਸੇ ਦੀ ਬਾਂਹ ਫੜ ਕੇ ਕਿਸੇ ਨੂੰ ਰਾਹ ਦੱਸਦਾ ਹੈ, ਕੋਈ ਵੈਸੇ ਰਾਹ ਦੱਸ ਦਿੰਦਾ, ਭਾਈ ਸਾਹਮਣੇ ਚੱਲਿਆ ਜਾ, ਕੋਈ ਕਹਿੰਦਾ ਮੇਰੇ ਪਿੱਛੇ ਪਿੱਛੇ ਤੁਰਿਆ। ਪਰ ਤਨ ਹੈ ਗੁਰੂ ਨਾਨਕ, ਨਜ਼ਾਰਾ ਤੱਕੋ, ਜਿਹਨੇ ਦਰਸ਼ਨ ਕਰਨੇ ਨੇ ਉਹ ਘੋੜੇ ਤੇ ਸਵਾਰ ਹੈ, ਤੇ ਜਿਹਦੇ ਦਰਸ਼ਨ ਕਰਨੇ ਨੇ ਉਹ ਘੋੜੇ ਦੀ ਵਾਗ ਫੜ ਕੇ ਅੱਗੇ ਅੱਗੇ ਤੁਰਿਆ ਜਾ ਰਿਹਾ। ਜਦ ਧਰਮਸ਼ਾਲਾ ਆਈ, ਗੁਰੂ ਨਾਨਕ ਸਾਹਿਬ ਨੇ ਕਿਹਾ, ਪੁਰਖਾ ਆਪਣਾ ਘੋੜਾ ਇੱਥੇ ਬੰਨ ਦੇ, ਇਹੋ ਹੀ ਧਰਮਸ਼ਾਲਾ ਹੈ, ਤੇ ਅੰਦਰ ਚਲਾ ਆਵੀ। ਇੰਨੀ ਗੱਲ ਕਹਿ ਕੇ ਧੰਨ ਗੁਰੂ ਨਾਨਕ ਸਾਹਿਬ ਦੂਸਰੇ ਦਰਵਾਜ਼ੇ ਵਿੱਚ ਹੋ ਕੇ ਆਪਣੇ ਸਿੰਘਾਸਨ ਤੇ ਜਾ ਕੇ ਬੈਠ ਗਏ। ਭਾਈ ਲਹਿਣੇ ਨੇ ਘੋੜਾ ਇੱਕ ਪਾਸੇ ਬੰਨ ਦਿੱਤਾ ਔਰ ਜਦੋਂ ਧਰਮਸ਼ਾਲਾ ਦੇ ਅੰਦਰ ਦਾਖਲ ਹੋਏ, ਗੁਰੂ ਨਾਨਕ ਦੇ ਦਰਸ਼ਨ ਕਰਨ ਵਾਸਤੇ ਜਦ ਸਾਹਮਣੇ ਸਿੰਘਾਸਨ ਵੱਲ ਨਿਗਾਹ ਗਈ, ਹੈਰਾਨ ਹੋ ਗਏ ਕਿ ਜਿਹੜੇ ਮੇਰੇ ਘੋੜੇ ਦੀ ਵਾਗ ਫੜ ਕੇ ਮੈਨੂੰ ਇੱਥੋਂ ਤੱਕ ਲੈ ਕੇ ਆਏ, ਉਹ ਸਿੰਘਾਸਨ ਤੇ ਬੈਠ ਕੇ ਇਹੋ ਗੁਰੂ ਨਾਨਕ ਹੈ। ਕਹਿਣ ਲੱਗੇ, ਮਨਾ ਜੇ ਇਹੋ ਹੀ ਗੁਰੂ ਨਾਨਕ ਹੈ ਤਾਂ ਇਹਦੇ ਵਰਗਾ ਫਿਰ ਹੋਰ ਕੋਈ ਨਹੀਂ ਹੋ ਸਕਦਾ, ਔਰ ਇਹੋ ਜਿਹਾ ਗੁਰੂ ਕਿਧਰੇ ਮਿਲਣਾ ਵੀ ਨਹੀਂ। ਭਾਈ ਲਹਿਣਾ ਅਗਾਂਹ ਹੋਏ, ਗੁਰੂ ਨਾਨਕ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ। ਕਹਿਣ ਲੱਗੇ, ਬਾਬਾ ਅੱਜ ਮਨ ਦੀ ਭਟਕਣਾ ਮੁੱਕ ਗਈ, ਤੇਰਾ ਦਰ ਮਿਲ ਗਿਆ, ਹੁਣ ਕਿਸੇ ਹੋਰ ਦਰ ਤੇ ਜਾਣ ਦੀ ਮੈਨੂੰ ਲੋੜ ਨਹੀਂ, ਕਿਉਂਕਿ ਤੇਰੇ ਵਰਗਾ ਤੇ ਤੂੰ ਹੀ ਹੋ ਸਕਦਾ, ਹੋਰ ਕੋਈ

ಚಕ್ರದಾಸ್.

I'm going to go to the next one.

अमर सतगुर खिड़की। गुरु अंगद ने कृपा करके अमरदास नूं

ਜਿਨ੍ਹਾਂ ਦੀ ਸਪੁੱਤਰੀ ਦਾ ਨਾਮ ਹੈ ਬੀਬੀ ਅਮਰੋ। ਇਹ ਸਵੇਰੇ ਸਵੇਰੇ ਬਾਣੀ ਪੜ੍ਹ ਰਹੇ ਸਨ। ਉਸ ਬਾਣੀ ਦੀ ਆਵਾਜ਼ ਅਮਰਦਾਸ ਜੀ ਦੇ ਕੰਨਾਂ ਵਿੱਚ ਪਈ। ਬਾਣੀ ਸੁਣੀ, ਬਾਣੀ ਸੁਣ ਕੇ ਮਨ ਨੂੰ ਬੜੀ ਠੰਡ ਪਈ। ਬੀਬੀ ਅਮਰੋ ਨੂੰ ਆ ਕੇ ਅਮਰਦਾਸ ਪੁੱਛਦੇ ਨੇ, ਬੇਟਾ ਇਹ ਸਵੇਰੇ ਸਵੇਰੇ ਕੀ ਪੜ੍ਹਦੀ ਪਈ ਹੈ? ਤਾਂ ਉਸ ਵੇਲੇ ਬੀਬੀ ਅਮਰੋ ਹੱਥ ਜੋੜ ਕੇ ਕਹਿਣ ਲੱਗੇ, ਪਿਤਾ ਜੀ ਮੈਂ ਗੁਰੂ ਨਾਨਕ ਦੀ ਬਾਣੀ ਪੜ੍ਹਦੀ ਪਈ। ਅਮਰਦਾਸ ਕਹਿਣ ਲੱਗੇ, ਕਮਾਲ ਹੋ ਗਈ, ਮੇਰੇ ਘਰ ਗੁਰੂ ਨਾਨਕ ਦੀ ਬਾਣੀ, ਮੈਂ ਬਾਹਰ ਭਟਕਦਾ ਰਿਹਾ, ਕਿੱਥੇ ਗੁਰੂ ਨਾਨਕ? ਬੇਟਾ ਦੱਸ, ਮੈਂ ਵੀ ਉਹਦੇ ਦਰਸ਼ਨ ਕਰਾਂ। ਤਾਂ ਬੀਬੀ ਅਮਰੋ ਕਹਿਣ ਲੱਗੀ, ਪਿਤਾ ਜੀ ਹੁਣ ਗੁਰੂ ਨਾਨਕ ਦੀ ਗੱਦੀ ਤੇ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਬੈਠੇ ਹੋਏ। ਇਹ ਸੁਣ ਕੇ ਅਮਰਦਾਸ ਕਹਿਣ ਲੱਗੇ, ਬੇਟਾ ਚੱਲ ਫਿਰ ਮੈਨੂੰ ਆਪਣੇ ਪਿਤਾ ਗੁਰੂ ਅੰਗਦ ਸਾਹਿਬ ਕੋਲ ਲੈ ਚੱਲ, ਮੈਂ ਉਹਨਾਂ ਦਾ ਸਿੱਖ ਬਣਾ, ਉਹਨਾਂ ਦੀ ਚਰਨ ਧੂੜੀ ਆਪਣੇ ਮੱਥੇ ਤੇ ਲਾਵਾਂ।

ਜਿਹੜੇ ਦੂਸਰੇ ਭਰਾ ਸਨ ਉਹਨਾਂ ਦੇ ਲੜਕੇ ਦੇ ਨਾਲ ਵਿਆਹੇ ਹੋਏ ਸਨ। ਬੀਬੀ ਅਮਰੋ ਕਹਿਣ ਲੱਗੇ, ਪਿਤਾ ਜੀ, ਮੇਰੇ ਪਿਤਾ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਰਹਿੰਦੇ ਨੇ, ਮੈਂ ਆਪਦੇ ਨਾਲ ਜ਼ਰੂਰ ਚੱਲਾਂਗੀ, ਪਰ ਮੈਂ ਤਾਂ ਜਾ ਸਕਦੀ ਹਾਂ ਅਗਰ ਮੇਰੇ ਸੱਸ ਸਹੁਰਾ ਔਰ ਮੇਰੇ ਪਤੀ ਇਜਾਜ਼ਤ ਦੇਣ। ਸਾਧ ਸੰਗਤ, ਇੱਕ ਗੱਲ ਧਿਆਨ ਵਿੱਚ ਰੱਖਣ, ਅੱਜ ਕੱਲ੍ਹ ਘਰਾਂ ਵਿੱਚ ਕਲੇਸ਼ ਔਰ ਦੁੱਖ ਇਸੇ ਵਾਸਤੇ ਨਹੀਂ ਕਿ ਘਰਾਂ ਦੇ ਅਸੂਲ, ਘਰਾਂ ਦੇ ਨਿਯਮ ਖਤਮ ਹੋ ਰਹੇ। ਵੱਡਿਆਂ ਦੀ ਇੱਜ਼ਤ, ਵੱਡਿਆਂ ਦਾ ਆਦਰ ਕਰਨਾ, ਉਹਨਾਂ ਦਾ ਕਿਹਾ ਨਾ ਮੰਨਣਾ ਇਹ ਆਮ ਹੋ ਗਿਆ। ਹੁਣ ਇੱਥੇ ਦੇਖੋ, ਬੀਬੀ ਅਮਰੋ ਗੁਰੂ ਅਮਰਦਾਸ ਨੂੰ ਕਹਿ ਰਹੇ ਨੇ, ਪਿਤਾ ਜੀ, ਜਦੋਂ ਤੱਕ ਸੱਸ ਸਹੁਰਾ ਇਜਾਜ਼ਤ ਨਾ ਦੇਣ, ਪਤੀ ਇਜਾਜ਼ਤ ਨਾ ਦੇਵੇ, ਮੈਂ ਪੇਕੇ ਘਰ ਕਿਸ ਤਰ੍ਹਾਂ ਜਾ ਸਕਦੀ ਹਾਂ? ਫਿਰ ਜਦੋਂ ਤੱਕ ਪੇਕੇ ਘਰੋਂ ਕੋਈ ਸੰਦੇਸ਼ਾ ਨਾ ਆਵੇ, ਪਿਤਾ ਦਾ ਕੋਈ ਸਮਾਗਮ ਨਾ ਹੋਵੇ, ਮੈਂ ਕਿਸ ਤਰ੍ਹਾਂ ਜਾ ਸਕਦੀ ਹਾਂ? ਆਪਣੇ ਗ੍ਰਸਤ ਜੀਵਨ ਵਿੱਚ ਜੇ ਆਪਾਂ ਸੁਖੀ ਵਸਣਾ ਹੈ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਵੱਡਿਆਂ ਦੀ ਆਗਿਆ, ਵੱਡਿਆਂ ਦਾ ਕਹਿਣਾ ਮੰਨਣਾ ਫਰਜ਼ ਬਣਦਾ ਹੈ, ਪਰ ਨਾਲ ਇੱਕ ਗੱਲ ਇਹ ਵੀ ਹੈ ਕਿ ਵੱਡਿਆਂ ਨੂੰ ਵੀ ਛੋਟਿਆਂ ਦੀ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ। ਦੋਨੋਂ ਪਾਸੇ ਪਿਆਰ ਹੋਵੇ ਤਾਂ ਜੀਵਨ ਦਾ ਆਨੰਦ ਕੁਝ ਹੋਰ ਹੁੰਦਾ। ਅਮਰਦਾਸ ਕਹਿਣ ਲੱਗੇ, ਬੇਟਾ, ਤੇਰੇ ਸੱਸ ਸਹੁਰੇ ਨੂੰ ਮੈਂ ਪੁੱਛ ਲੈਣਾ, ਤੇਰੇ ਪਤੀ ਕੋਲੋਂ ਇਜਾਜ਼ਤ ਵੀ ਮੈਂ ਲੈ ਲਵਾਂਗਾ, ਤੇ ਤੁਹਾਡੇ ਪਿਤਾ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਸਿਰ ਰੱਖ ਕੇ ਮੈਂ ਉਹਨਾਂ ਨੂੰ ਮਨਾ ਲਵਾਂਗਾ ਕਿ ਬੀਬੀ ਅਮਰੋ ਨੂੰ ਮੈਂ ਲੈ ਕੇ ਆਇਆ, ਕਿਉਂਕਿ ਮੈਂ ਗੁਰੂ ਵਾਲਾ ਬਣਨਾ। ਇਸ ਤਰ੍ਹਾਂ ਅਮਰਦਾਸ, ਜਿਨ੍ਹਾਂ ਨੂੰ ਆਪਾਂ ਹੁਣ ਗੁਰੂ ਅਮਰਦਾਸ ਕਹਿੰਦੇ ਹਾਂ, ਆਪਣੇ ਪਿੰਡ ਤੋਂ ਖਡੂਰ ਸਾਹਿਬ ਚੱਲ ਪਏ। ਜਦ ਖਡੂਰ ਸਾਹਿਬ ਪਹੁੰਚੇ, ਗੁਰੂ ਅੰਗਦ ਸਾਹਿਬ ਸੰਗਤਾਂ ਦੇ ਨਾਲ ਬੈਠੇ ਹੋਏ ਨੇ, ਦੂਰੋਂ ਤੱਕ ਲਿਆ ਕਿ ਸਾਡਾ ਗੁੜਮ ਅਮਰਦਾਸ ਆ ਰਿਹਾ, ਕਿਉਂਕਿ ਭਰਾ ਦਾ ਭਰਾ ਵੀ ਗੁੜਮ ਹੀ ਮੰਨਿਆ ਜਾਂਦਾ ਹੈ। ਗੁਰੂ ਅੰਗਦ ਸਾਹਿਬ ਨੇ ਆਸਣ ਦਿੱਤਾ ਕਿ ਸਾਡੇ ਕੁੜਮ ਦਾ ਭਰਾ ਕੋਈ ਵੀ ਕੁੜਮ ਹੀ ਲੱਗਾ, ਕੁੜਮ ਆਇਆ। ਜਦ ਸਿੰਘਾਸਣ ਦਿੱਤਾ ਬੈਠਣ ਵਾਸਤੇ, ਤਾਂ ਅਮਰਦਾਸ ਜੀ ਹੱਥ ਜੋੜ ਕੇ ਚਰਨਾਂ ਤੇ ਮੱਥਾ ਟੇਕਿਆ ਤੇ ਚਰਨਾਂ ਦੇ ਕੋਲ ਹੀ ਬੈਠ ਕੇ ਕਹਿਣ ਲੱਗੇ, ਪਾਤਸ਼ਾਹ, ਮੈਂ ਕੁੜਮ ਬਣ ਕੇ ਨਹੀਂ ਆਇਆ, ਸੇਵਕ ਬਣ ਕੇ ਆਇਆ। ਆਪਣੇ ਚਰਨਾਂ ਵਿੱਚ ਦਿਓ ਜਗ੍ਹਾ, ਸਿੱਖ ਬਣਾਓ, ਆਪਣਾ ਸੇਵਕ ਬਣਾ ਲਓ। ਉਮਰ ਅਮਰਦਾਸ ਦੀ ਉਹ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਬੁਢੇਪਾ। ਉਸ ਉਮਰ ਵਿੱਚ ਆ ਕੇ ਸੇਵਾ ਕੀਤੀ, ਲੰਗਰ ਚ ਭਾਂਡੇ ਮਾਂਜੇ, ਲੰਗਰ ਪਕਾਇਆ, ਝਾੜੂ ਫੇਰਿਆ ਔਰ ਕਠਿਨ ਸੇਵਾ ਲਈ ਰੋਜ਼ ਸਵੇਰੇ ਕੁਝ ਮੀਲ ਚੱਲ ਕੇ ਬਿਆਸਾ ਦਰਿਆ ਤੇ ਜਾਂਦੇ ਨੇ, ਪਾਣੀ ਦੀ ਗਾਗਰ ਭਰ ਕੇ ਫਿਰ ਵਾਪਸ ਆ ਕੇ ਪੈਦਲ ਗੁਰੂ ਅੰਗਦ ਸਾਹਿਬ ਨੂੰ

ਸਾਲ ਕਰਦੀ ਰਹੀ। ਹੁਣ ਸੇਵਾ ਪ੍ਰਵਾਨ ਹੋਣ ਦਾ ਸਮਾਂ ਆਇਆ। ਰੋਜ਼ ਦੀ ਤਰ੍ਹਾਂ ਅੱਜ ਵੀ ਅਮਰਦਾਸ ਜੀ ਪਾਣੀ ਦੀ ਗਾਗਰ ਸਿਰ ਤੇ ਚੁੱਕੀ ਹੋਈ ਪਿਆਸਾ ਦਰਿਆ ਪਹੁੰਚੀ। ਮਨ ਦੀ ਭਾਵਨਾ ਕਿਸੀ? ਪਹਿਲਾਂ ਪਾਣੀ ਦੀ ਗਾਗਰ ਦਰਿਆ ਵਿੱਚ ਭਰਦੇ ਨੇ, ਉਸ ਗਾਗਰ ਨੂੰ ਸਿਰ ਤੇ ਚੁੱਕ ਕੇ ਫਿਰ ਆਪ ਇਸ਼ਨਾਨ ਕਰਦੇ ਨੇ ਤੇ ਫਿਰ ਵਾਪਸ ਖਡੂਰ ਸਾਹਿਬ ਆਉਂਦੇ। ਇਹ ਕੁਝ ਮੀਲਾਂ ਦਾ ਸਫ਼ਰ ਰੋਜ਼ ਪੈਦਲ ਤੈਅ ਕਰਦੇ। ਅੱਜ ਜਦ ਪਾਣੀ ਦੀ ਗਾਗਰ ਲੈ ਕੇ ਵਾਪਸ ਮੁੜੇ, 2-3 ਵਜੇ ਦਾ ਵੇਲਾ ਰੋਜ਼ ਦੀ ਤਰ੍ਹਾਂ ਆ ਰਹੇ ਨੇ, ਪੈਰ ਨੂੰ ਠੋਕਰ ਲੱਗੀ, ਅਮਰਦਾਸ ਜੀ ਥੱਲੇ ਡਿੱਗ ਪਏ, ਆਪਣੀਆਂ ਸੱਟਾਂ ਦੀ ਪਰਵਾਹ ਨਾ ਕੀਤੀ ਪਰ ਪਾਣੀ ਦੀ ਗਾਗਰ ਨਾ ਡਿੱਗਣ ਦਿੱਤੀ, ਕਿਉਂਕਿ ਗੁਰੂ ਨੂੰ ਇਸ਼ਨਾਨ ਕਰਾਉਣਾ। ਕੋਲ ਜੁਲਾਹਿਆਂ ਦਾ ਘਰ ਸੀ, ਡਿੱਗਣ ਦਾ ਖੜਾਕ ਹੋਇਆ। ਜੁਲਾਹਿਆ ਘਰਵਾਲੀ ਨੂੰ ਕਹਿਣ ਲੱਗਾ, ਖੜਾਕ ਹੋਇਆ, ਕੌਣ ਹੋ ਸਕਦਾ? ਅੱਧੀ ਰਾਤ ਦਾ ਵੇਲਾ ਹੈ, ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਡਿੱਗਾ। ਜੁਲਾਈ ਦੀ ਘਰਵਾਲੀ ਜੁਲਾਈ ਕਹਿਣ ਲੱਗੀ, ਕੌਣ ਹੋ ਸਕਦਾ ਇਸ ਵੇਲੇ? ਇੱਕੋ ਹੀ ਤਾਂ ਹੈ, ਅਮਰੂ ਨੀ ਥਾਵਾਂ ਜਿਹੜਾ ਰੋਜ਼ ਰਾਤ ਨੂੰ ਇੱਥੋਂ ਪਾਣੀ ਲੈ ਕੇ ਲੰਘਦਾ ਹੈ। ਬੁੱਢਾ ਪਰ ਰਾਤ ਨੂੰ ਵੀ ਚੈਣ ਨਹੀਂ, ਕੋਈ ਟਿਕਾਣਾ ਹੁੰਦਾ ਤੇ ਟਿਕ ਕੇ ਬਹਿੰਦਾ, ਇਹ ਨਿਥਾਵਾਂ ਹੈ, ਇਹਦਾ ਕੋਈ ਥਾਂ ਨਹੀਂ। ਜੁਲਾਈ ਨੇ ਜਦੋਂ ਇਹ ਗੱਲ ਕਹੀ, ਇਹ ਅਮਰੂ ਨਿਥਾਵਾਂ ਹੈ, ਤੇ ਅਮਰਦਾਸ ਜੀ ਹੱਸ ਪਏ। ਹੱਸਦਿਆਂ ਹੋਇਆ ਸਹਿਸਬਾ ਬਚਨ ਕੀਤਾ, ਚੱਲੀ ਨਾ ਹੋਵੇ, ਪਾਗਲ ਨਾ ਹੋਵੇ, ਉਹਨੂੰ ਕੀ ਪਤਾ ਕਿ ਮੈਂ ਥਾਂ ਵਾਲਾ, ਮੈਂ ਨਿਥਾਵਾਂ ਨਹੀਂ। ਮੇਰਾ ਥਾਂ ਤਾਂ ਗੁਰੂ ਨਾਨਕ ਹੈ, ਮੇਰਾ ਥਾਂ ਗੁਰੂ ਅੰਗਦ ਹੈ, ਮੈਂ ਤੇ ਗੁਰੂ ਵਾਲਾ ਵਾਂ, ਮੈਂ ਨਿਥਾਵਾਂ ਕਿੱਥੇ? ਇਹ ਬਚਨ ਕਹਿੰਦੇ ਆ ਪਾਣੀ ਦੀ ਗਾਗਰ ਲੈ ਕੇ ਗੁਰੂ ਦਰਬਾਰ ਆ ਪਹੁੰਚੇ, ਆਪਣੇ ਗੁਰੂ ਨੂੰ ਇਸ਼ਨਾਨ ਕਰਾਇਆ। ਪਰ ਅੱਜ ਕੁਝ ਨਜ਼ਾਰਾ ਹੋਰ ਹੀ ਹੋ ਗਿਆ। ਉਧਰ ਜੁਲਾਈ ਝੱਲੀ ਹੋ ਗਈ, ਜਿਸਨੇ ਕਿਹਾ ਸੀ ਅਮਰੂ ਨਿਥਾਵਾਂ ਹੈ, ਕਿਉਂਕਿ ਮਹਾਂਪੁਰਸ਼ਾਂ ਦੇ ਬਚਨ ਸਹਿ ਸੁਭਾਅ ਹੁੰਦੇ ਨੇ ਔਰ ਉਹ ਬਦਲਦੇ ਨੇ। ਅੱਜ ਉਹ ਗੁਰੂ ਅੰਗਦ ਸਾਹਿਬ ਜਿਨ੍ਹਾਂ ਦੀ ਸੇਵਾ ਅਮਰਦਾਸ ਜੀ ਕਰਿਆ ਕਰਦੇ ਸਨ, ਉਹਨਾਂ ਹੈਰਾਨ ਕਰ ਦਿੱਤਾ ਦੁਨੀਆਂ ਨੂੰ। ਜਦ ਆਪਣੇ ਸੇਵਕ ਅਮਰਦਾਸ ਨੂੰ ਕਿਹਾ, ਅਮਰਦਾਸ ਤੁਸਾਂ ਬੜੀ ਸੇਵਾ ਕੀਤੀ, ਤੁਹਾਡੀ ਸੇਵਾ ਪ੍ਰਵਾਨ ਹੋ ਗਈ, ਹੁਣ ਜਿਸ ਸਿੰਘਾਸਣ ਤੇ ਗੁਰੂ ਅੰਗਦ ਸਾਹਿਬ ਬੈਠਿਆ ਕਰਦੇ ਸਨ ਉੱਥੇ ਆਪਣੇ ਸੇਵਕ ਅਮਰਦਾਸ ਨੂੰ ਬਿਠਾ ਦਿੱਤਾ। 5 ਪੈਸੇ ਨਾਰੀਅਲ ਅੱਗੇ ਰੱਖਿਆ, ਪਰਿਕਰਮਾ ਕੀਤੀ। ਗੁਰੂ ਅੰਗਦ ਸਾਹਿਬ ਨੇ ਆਪਣੇ ਸੇਵਕ ਅਮਰਦਾਸ ਦੀ ਪਰਿਕਰਮਾ ਕਰਕੇ ਫਿਰ ਗੁਰੂ ਨੇ ਆਪ ਆਪਣੇ ਸੇਵਕ ਨੂੰ ਮੱਥਾ ਟੇਕ ਦਿੱਤਾ ਤੇ ਕਿਹਾ, ਅਮਰਦਾਸ ਹੁਣ ਤੂੰ ਸੇਵਕ ਨਹੀਂ, ਹੁਣ ਤੂੰ ਗੁਰੂ ਨਾਨਕ ਦਾ ਰੂਪ ਹੋ ਗਏ, ਹੁਣ ਤੂੰ ਗੁਰੂ ਏ ਤੇ ਮੈਂ ਤੇਰਾ ਸੇਵਕ ਆ। ਇੰਨੇ ਨੂੰ ਉਹ ਜੁਲਾਇਆ ਵੀ ਆਪਣੀ ਘਰਵਾਲੀ ਨੂੰ ਲੈ ਕੇ ਆ ਗਿਆ, ਮਹਾਰਾਜ ਇਹ ਭੁੱਲ ਗਈ, ਇਹਨੂੰ ਬਖਸ਼ ਦਿਓ। ਤਾਂ ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਭਾਈ ਗੁਰੂ ਨਾਨਕ ਦਾ ਦਰ ਬਖਸ਼ੰਦ ਹੈ, ਤੇਰੀ ਘਰਵਾਲੀ ਨੇ ਕਿਹਾ ਸੀ ਅਮਰੂ ਨੀ ਥਾਵਾਂ ਹੈ, ਪਰ ਹੁਣ ਦੇਖੋ ਇਹ ਥਾਂ ਵਾਲਾ ਹੈ,
ਇਹੋ ਹੀ ਥਾਂ ਵਾਲਾ ਨਹੀਂ, ਹੁਣ ਜਿਹੜੇ ਨਿਥਾਵੇਂ ਨੇ ਇਹ ਉਹਨਾਂ ਨੂੰ ਵੀ ਥਾਂ ਦੇਵੇਗਾ। ਤੇ ਕਈ ਵਾਰ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ ਦਿੱਤੇ, ਜਦੋਂ ਵੀ ਕੋਈ ਕੀਰਤਨ ਕਰਦਾ ਜਾਂ ਵਾਕ ਲੈਂਦਾ ਤਾਂ ਉਹ ਬਚਨ ਦੁਹਰਾਉਂਦਾ, ਨਿਮਾਣਿਓ ਕੇ ਮਾਨ ਗੁਰੂ, ਨਿਤਾਣਿਓ ਕੇ ਤਾਨ ਗੁਰੂ, ਨਿਓਟਿਓ ਕੀ ਓਟ, ਨਿਆਸਰਿਓ ਕੇ ਆਸਰੇ। ਅਨੇਕਾਂ ਵਾਰ ਦਿੱਤੇ ਕਿ ਗੁਰੂ ਅਮਰਦਾਸ ਨਿਥਾਵਿਆਂ ਦਾ ਥਾਂ ਹੈ, ਜਿਨ੍ਹਾਂ ਦੀ ਕੋਈ ਓਟ ਨਹੀਂ ਉਹਨਾਂ ਦੀ ਓਟ ਹੈ, ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਦਾ ਆਸਰਾ ਹੈ। ਇਸ ਤਰ੍ਹਾਂ ਅਮਰਦਾਸ ਸੇਵਾ ਕੀਤੀ ਤੇ ਗੁਰੂ ਅਮਰਦਾਸ ਬਣ ਗਏ। ਇਸ ਗੱਲ ਨੂੰ ਭੱਟਾ ਨੇ ਬਿਆਨ ਕੀਤਾ, ਅੰਗਦ ਕਿਰਪਾ ਧਾਰ ਅਮਰਦਾਸ ਥਿਰ ਜੂ, ਕਿ ਗੁਰੂ ਅੰਗਦ ਕਿਰਪਾ ਕਰਕੇ ਹੁਣ ਇਹ ਗੁਰਗਦੀ ਇਹ ਜੋਤ ਅਮਰਦਾਸ ਨੂੰ ਬਖਸ਼ ਕੇ

ਭਾਈ ਜੇਠਾ ਪਿਆਰ ਦੇ ਨਾਲ ਘਰ ਵਾਲੇ ਜੇਠਾ ਕਿਹਾ ਕਰਦੇ ਸਨ। ਗੁਰੂ ਅਮਰਦਾਸ ਜਿਨ੍ਹਾਂ ਬਿਆਸਾ ਦੇ ਕਿਨਾਰੇ ਗੋਇੰਦਵਾਲ ਸ਼ਹਿਰ ਵਸਾਇਆ, ਸੰਗਤਾਂ ਦੇ ਨਾਲ ਭਾਈ ਜੇਠਾ ਵੀ ਗੋਇੰਦਵਾਲ ਸਾਹਿਬ ਆਏ, ਸੇਵਾ ਕਰਨ ਲੱਗ ਪਏ। ਇਤਨੀ ਸੇਵਾ ਕੀਤੀ, ਇਤਨੀ ਸੇਵਾ ਕਿ ਗੁਰੂ ਅਮਰਦਾਸ ਜੀ ਨੇ ਆਪਣੀ ਸੁਪੁੱਤਰੀ ਪਾਨੀ ਦਾ ਵਿਆਹ ਭਾਈ ਜੇਠਾ ਰਾਮਦਾਸ ਜੀ ਦੇ ਨਾਲ ਕਰ ਦਿੱਤਾ। ਗੁਰੂ ਘਰ ਦੇ ਸੇਵਕ ਹੀ ਰਹੇ, ਜਵਾਈਆਂ ਵਾਲੀ ਪ੍ਰਾਹੁਣਿਆਂ ਵਾਲੀ ਆਕੜ ਨਹੀਂ ਦੱਸੀ। ਸਮਾਂ ਬੀਤਦਾ ਰਿਹਾ, ਗੁਰੂ ਅਮਰਦਾਸ ਜੀ ਦੇ ਦੋ ਜਵਾਈ ਸਨ, ਇੱਕ ਰਾਮਾ ਜੀ ਇੱਕ ਗੁਰੂ ਰਾਮਦਾਸ। ਗੁਰਗੱਦੀ ਦੇਣ ਦਾ ਸਮਾਂ ਆ ਰਿਹਾ, ਪਰ ਗੁਰਗੱਦੀ ਇਹ ਨਿੱਜੀ ਜਾਇਦਾਦ ਨਹੀਂ, ਇਲਾਹੀ ਦਾਤ ਹੈ। ਇੱਕ ਦਿਨ ਗੁਰੂ ਅਮਰਦਾਸ ਨੇ ਰਾਮਾ ਜੀ ਤੇ ਗੁਰੂ ਰਾਮਦਾਸ ਦੋਨਾਂ ਨੂੰ ਬੁਲਾ ਕੇ ਕਿਹਾ, ਭਾਈ ਦੋ ਥੜੇ ਬਣਾਓ, ਪਰ ਬਹੁਤ ਸੋਹਣੇ ਬਣਨੇ ਚਾਹੀਦੇ ਨੇ। ਸਾਰਾ ਦਿਨ ਲਾ ਕੇ ਰਾਮਾ ਜੀ ਅਤੇ ਗੁਰੂ ਰਾਮਦਾਸ ਨੇ ਬੜੇ ਸੁੰਦਰ ਥੜੇ ਬਣਾਏ। ਸ਼ਾਮ ਦੇ ਵੇਲੇ ਗੁਰੂ ਅਮਰਦਾਸ ਆਏ, ਥੜੇ ਦੇਖੇ ਤੇ ਕਹਿਣ ਲੱਗੇ, ਥੜੇ ਪਸੰਦ ਨਹੀਂ ਆਏ, ਢਾ ਕੇ ਦੁਬਾਰਾ ਬਣਾਓ। ਥੜੇ ਢਾ ਦਿੱਤੇ। ਦੂਸਰੇ ਦਿਨ ਫਿਰ ਬੜੀ ਮਿਹਨਤ ਕਰਕੇ ਬੜੇ ਸੁੰਦਰ ਥੜੇ ਬਣਾਏ। ਸ਼ਾਮ ਨੂੰ ਗੁਰੂ ਅਮਰਦਾਸ ਫਿਰ ਆਏ, ਕਹਿਣ ਲੱਗੇ ਥੜੇ ਚੰਗੇ ਨਹੀਂ ਬਣੇ, ਢਾ ਕੇ ਫਿਰ ਬਣਾਓ। ਦੂਸਰੇ ਦਿਨ ਵੀ ਥੜੇ ਢਾ ਕੇ, ਤੀਸਰੇ ਦਿਨ ਫਿਰ ਥੜੇ ਬਣਾਏ। ਤੀਸਰੇ ਦਿਨ ਗੁਰੂ ਅਮਰਦਾਸ ਫਿਰ ਆਏ ਤੇ ਕਹਿਣ ਲੱਗੇ, ਥੜੇ ਅੱਜ ਵੀ ਠੀਕ ਨਹੀਂ ਬਣੇ, ਇਹਨਾਂ ਨੂੰ ਢਾ ਕੇ ਫਿਰ ਬਣਾਓ। ਤਾਂ ਰਾਮਾ ਜੀ ਖਿੱਝ ਕੇ ਕਹਿਣ ਲੱਗੇ, ਅਸਾਂ ਤਾਂ ਥੜੇ ਬੜੇ ਸੁੰਦਰ ਬਣਾਏ, ਬੜੀ ਮਿਹਨਤ ਦੇ ਨਾਲ, ਪਰ ਆਪ ਜੀ ਨੂੰ ਪਸੰਦ ਨਹੀਂ ਆਉਂਦੇ। ਆਪ ਜੀ ਦੀ ਉਮਰ ਵਡੇਰੀ ਹੋ ਗਈ ਹੈ, ਚੰਗੀ ਚੀਜ਼ ਵੀ ਚੰਗੀ ਨਹੀਂ ਲੱਗਦੀ, ਮੈਂ ਤਾਂ ਇਸ ਤੋਂ ਅੱਛਾ ਹੋਰ ਨਹੀਂ ਬਣਾ ਸਕਦਾ, ਇਹ ਕਹਿ ਕੇ ਚਲੇ ਗਏ। ਤੇ ਜਦ ਗੁਰੂ ਅਮਰਦਾਸ ਨੇ ਭਾਈ ਜੇਠਾ ਰਾਮਦਾਸ ਨੂੰ ਕਿਹਾ, ਰਾਮਦਾਸ ਥੜਾ ਤੇਰਾ ਵੀ ਠੀਕ ਨਹੀਂ ਬਣਿਆ, ਢਾ ਕੇ ਬਣਾਓ। ਤਾਂ ਰਾਮਦਾਸ ਜੀ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗੇ, ਦਾਤਾ ਸਾਡੀ ਮਤ ਬੜੀ ਥੋੜੀ ਹੈ, ਸਾਡੀ ਸਮਝ ਬੜੀ ਛੋਟੀ ਹੈ, ਸੱਚੇ ਪਾਤਸ਼ਾਹ ਹੁਣੇ ਢਾ ਦਿੰਦਾ ਇਹ ਥੜਾ, ਆਪ ਜੀ ਜਿਸ ਤਰ੍ਹਾਂ ਹੁਕਮ ਕਰੋ ਉਸੇ ਤਰ੍ਹਾਂ ਫਿਰ ਥੜਾ ਬਣਾਵਾਂਗਾ, ਕਿਉਂਕਿ ਸੇਵਕ ਦਾ ਕੰਮ ਹੈ ਹੁਕਮ ਮੰਨਣਾ, ਜਿਸ ਤਰ੍ਹਾਂ ਹੁਕਮ ਕਰੋ ਸੇਵਾ ਕਰਾਂਗਾ। ਇਹ ਹੈ ਹੁਕਮ ਮੰਨਣਾ, ਸੇਵਾ ਕਰਨੀ। ਹੁਕਮ ਮੰਨਿਆ, ਸੇਵਾ ਕੀਤੀ, ਗੁਰੂ ਦੀ ਖੁਸ਼ੀ ਮਿਲੀ। ਤਾਂ ਹੁਣ ਗੁਰੂ ਨੇ ਕਿਤਨੀ ਕਿਰਪਾ ਕੀਤੀ, ਰਾਮਦਾਸ ਨੂੰ ਉਸ ਸਿੰਘਾਸਨ ਤੇ ਬਿਠਾ ਦਿੱਤਾ ਜਿੱਥੇ ਆਪ ਬੈਠਿਆ ਕਰਦੇ ਸਨ। ਪਰਿਕਰਮਾ ਕੀਤੀ, ਹੁਣ ਰਾਮਦਾਸ ਦੇ ਚਰਨਾਂ ਤੇ ਆਪ ਮੱਥਾ ਟੇਕਿਆ ਤੇ ਰਾਮਦਾਸ ਨੂੰ ਗੁਰੂ ਰਾਮਦਾਸ ਬਣਾ ਦਿੱਤਾ। ਸੇਵਾ, ਸਿਮਰਨ ਔਰ ਹੁਕਮ ਮੰਨਣ ਦਾ ਇਹ ਫਲ ਮਿਲਿਆ ਕਿ ਰਾਮਦਾਸ ਗੁਰੂ ਰਾਮਦਾਸ ਬਣ ਗਏ, ਜਿਨ੍ਹਾਂ ਨੇ ਅੰਮ੍ਰਿਤਸਰ ਸਾਹਿਬ ਸ਼ਹਿਰ ਵਸਾਇਆ, ਜਿ
ਜਿੱਥੇ ਸਰੋਵਰ ਬਣਿਆ, ਹਰੀ ਮੰਦਰ ਬਣਿਆ, ਤੇ ਜਿਹੜਾ ਵੀ ਉੱਥੇ ਇਸ਼ਨਾਨ ਕਰਦਾ, ਜਦੋਂ ਵੀ ਉਹ ਗੱਲ ਕਹਿੰਦਾ, ਇਸ਼ਨਾਨ ਕਰਦਾ, ਤਾਂ ਉਹਦੇ ਮੂੰਹ ਤੋਂ ਆਪਣੇ ਆਪ ਹੀ ਨਿਕਲਦਾ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਪਰ ਇੱਕ ਗੱਲ ਕਹਿੰਦੇ ਆ, ਗੁਰੂ ਬਣ ਕੇ ਮਨ ਵਿੱਚ ਹੰਕਾਰ ਨਹੀਂ ਆਇਆ। ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਗੁਰੂ ਰਾਮਦਾਸ ਜੀ ਨੂੰ ਮਿਲਣ ਆਏ। ਗੁਰੂ ਰਾਮਦਾਸ ਜੀ ਦਾ ਦਾੜਾ ਬੜਾ ਲੰਮਾ ਸੀ ਤੇ ਬਾਬਾ ਸ੍ਰੀ ਚੰਦ ਕਹਿਣ ਲੱਗੇ, ਰਾਮਦਾਸ ਇੰਨਾ ਲੰਮਾ ਦਾੜਾ, ਇੰਨੀ ਲੰਮੀ ਦਾੜੀ ਕਿਉਂ ਵਧਾਈ? ਹੋਰ ਕੋਈ ਹੁੰਦਾ ਉਹਦਾ ਜਵਾਬ ਕੁਝ ਹੋਰ ਹੁੰਦਾ, ਪਰ ਗੁਰੂ ਰਾਮਦਾਸ ਦਾ ਜਵਾਬ ਕੀ ਸੀ? ਇੱਕ ਹੱਥ ਦੇ ਨਾਲ ਆਪਣੀ ਦਾੜੀ ਫੜ ਲਈ, ਇੱਕ ਹੱਥ ਦੇ ਨਾਲ ਬਾਬਾ ਸ੍ਰੀ ਚੰਦ ਦੇ ਪੈਰ ਫੜ ਲਏ, ਆਪਣੀ ਦਾੜੀ ਦੇ ਨਾਲ ਬਾਬਾ ਸ੍ਰੀ ਚੰਦ ਜੀ ਦੇ ਪੈਰ ਝਾੜਨ ਲੱਗ ਪਏ ਗੁਰੂ ਰਾਮਦਾਸ। ਤੇ ਨਾਲੇ ਕਹਿੰਦੇ ਨੇ, ਬਾਬਾ ਜੀ, ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਇਹ ਦਾੜਾ ਵਧਾਇਆ ਹੋਇਆ। ਤਾਂ ਬਾਬਾ ਸ੍ਰੀ ਚੰਦ ਕਹਿਣ ਲੱਗੇ, ਰਾਮਦਾਸ, ਅਗਰ ਇਹ ਨਿਮਰਤਾ ਸਾਡੇ ਵਿੱਚ ਹੁੰਦੀ ਤੇ ਅਸੀਂ ਗੁਰੂ ਨਾ ਬਣ ਜਾਂਦੇ। ਪਾਠ ਕਹਿ ਰਹੇ ਨੇ, ਐਸੇ ਗੁਰੂ ਕਿੱਥੇ ਮਿਲਣਗੇ, ਇਸੇ ਵਾਸਤੇ ਸਾਰੇ ਦਰ ਛੱਡ ਕੇ ਇਹਨਾਂ ਦੇ ਦਰ ਆ ਪਏ ਆ। ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੇ ਦਿਓ। ਹੁਣ ਗੁਰੂ ਰਾਮਦਾਸ ਨੇ ਕਿਰਪਾ ਕੀਤੀ। ਗੁਰੂ ਰਾਮਦਾਸ ਜੀ ਦੇ ਤਿੰਨ ਸਪੁੱਤਰ ਸਨ, ਵੱਡੇ ਬਾਬਾ ਪ੍ਰਿਥੀ ਚੰਦ, ਉਹਨਾਂ ਤੋਂ ਛੋਟੇ ਮਹਾਦੇਵ ਤੇ ਤੀਸਰੇ ਅਰਜਨ ਦੇਵ, ਜਿਨ੍ਹਾਂ ਨੂੰ ਆਪਾਂ ਹੁਣ ਗੁਰੂ ਅਰਜਨ ਸਾਹਿਬ ਕਹਿ ਕੇ ਯਾਦ ਕਰਦੇ। ਵੱਡੇ ਦੋਨੋਂ ਪੁੱਤਰ ਨਾ ਸੇਵਾ ਵੱਲ ਧਿਆਨ, ਨਾ ਹੁਕਮ ਮੰਨਣ ਵੱਲ, ਤੇ ਗੁਰੂ ਅਰਜਨ ਸਾਹਿਬ ਜੋ ਪਿਤਾ ਗੁਰੂ ਨੇ ਕਿਹਾ ਕਦੀ ਨਹੀਂ ਮੋੜਿਆ, ਔਰ ਆਗੇ ਆ ਸੇਵਾ ਦਾ ਸਦਕਾ ਇਹ ਗੁਰਗੱਦੀ, ਇਹ ਇਲਾਹੀ ਜੋਤ। ਹੁਣ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕਰਕੇ ਗੁਰੂ ਅਰਜਨ ਸਾਹਿਬ ਨੂੰ ਬਖਸ਼ ਦਿੱਤੀ। ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੇ ਦਿਓ। ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅੰਮ੍ਰਿਤ ਬਯਨ, ਮੂਰਤ ਪੰਚ ਪ੍ਰਮਾਣ ਪੁਰਖ ਗੁਰੂ ਅਰਜਨ ਭਿਖੋ ਨੈਣ। ਕਿ ਹੁਣ ਪੰਜਵੀਂ ਜੋਤ ਗੁਰੂ ਅਰਜਨ ਸਾਹਿਬ ਗੁਰਗੱਦੀ ਤੇ ਬੈਠੇ ਨੇ, ਜਿਹੜੇ ਪ੍ਰਮਾਣ ਪੁਰਖ ਨੇ, ਤੇ ਪਾਠ ਕਹਿੰਦਾ ਅਗਰ ਦਰਸ਼ਨ ਕਰਨੇ ਨੇ ਇਹਨਾਂ ਅੱਖਾਂ ਦੇ ਨਾਲ ਤਾਂ ਗੁਰੂ ਅਰਜਨ ਦੇ ਕਰੋ, ਕਿਉਂਕਿ ਦਰਸ਼ਨ ਕੀਤੇ ਆ ਜਨਮ ਮਰਨ ਸੌਰ ਜਾਂਦਾ, ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਘਟੀਏ। ਇਸ ਬਾਣੀ ਇਤਿਹਾਸ ਤੋਂ ਆਪਾਂ ਸਿੱਖਿਆ ਲੈਣੀ, ਆਪਣੇ ਗੁਰੂ ਦਾ ਹੁਕਮ ਮੰਨਣਾ, ਸੇਵਾ ਕਰਨੀ, ਸਿਮਰਨ ਕਰਨਾ। ਆਪਣੇ ਘਰ ਵਿੱਚ ਆਪਣੇ ਮਾਂ ਬਾਪ ਵੱਡਿਆਂ ਦਾ ਕਿਹਾ ਮੰਨਣਾ, ਉਹਨਾਂ ਦਾ ਆਦਰ ਕਰਨਾ, ਉਹਨਾਂ ਦੀ ਆਗਿਆ ਵਿੱਚ ਚੱਲਣਾ ਨਿਹਾਇਤ ਜ਼ਰੂਰੀ ਹੈ। ਕਿਉਂਕਿ ਕਹਿੰਦੇ ਨੇ, ਜਿਹਨੇ ਮਾਂ ਬਾਪ ਦੀ ਸੇਵਾ ਨਹੀਂ ਕੀਤੀ, ਉਹ ਕਿਤਨਾ ਵੀ ਦਾਨ ਪੁੰਨ ਕਰੇ, ਉਹ ਕਿਤਨਾ ਵੀ ਤੀਰਥਾਂ ਤੇ ਜਾਵੇ, ਉਹ ਕਦੀ ਸਫਲ ਨਹੀਂ ਹੁੰਦਾ। ਮਾਂ ਬਾਪ ਦੀ ਸੇਵਾ ਕੀਤੀ, ਸਮਝੋ ਰੱਬ ਦੀ

ਸਾਥੀਓ, ਤੇਰੇ ਤਾਂ ਗੁਣ ਕੀ ਦੱਸੇ ਜਾ ਸਕਣੇ ਨੇ, ਬਲਕਿ ਇੱਥੋਂ ਤੱਕ ਤਾਰੇ ਗਣੇ ਜਾਤ ਹੈ ਨਾ ਤਾਰੇ ਗਣੇ ਜਾਤ ਹੈ। ਆਕਾਸ਼ ਦੇ ਤਾਰੇ ਤਾਂ ਗਿਣ ਲਈਏ, ਜਿਨ੍ਹਾਂ ਨੂੰ ਤੂੰ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਤੇਰੇ ਗੁਣਾਂ ਦਾ ਵਰਣਨ ਕੌਣ ਕਰੇ, ਕਿਉਂਕਿ ਤੂੰ ਕੋਈ ਸਧਾਰਨ ਤਾਂ ਨਹੀਂ ਨਾ ਮੇਰੇ ਸਾਹਿਬ ਜੀ। ਤੂੰ ਕੋਈ ਜਿਵੇਂ ਸਧਾਰਨ ਲੋਕ ਜੰਮਦੇ ਨੇ, ਜਿਉਂਦੇ ਨੇ, ਮਰਦੇ ਨੇ, ਤੇਰੀ ਕਹਾਣੀ ਵੱਖਰੀ ਹੈ। ਤੇਰੀ ਕਹਾਣੀ ਉਹ ਆਮ ਸਧਾਰਨ ਕਹਾਣੀ ਨਹੀਂ ਹੈ ਸਾਹਿਬ ਜੀ। ਆਪ ਤਾਂ ਉਹ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸ ਜਗਤ ਮੰਡਲ ਵਿੱਚ ਆਪ ਜੀ ਉਹੋ ਹੀ ਤਾਂ ਆਇਓ ਜੋ ਜਿਸ ਦੇ ਇੱਕ ਕਰੋਮ ਵਿੱਚ ਕਰੋੜਾਂ ਬ੍ਰਹਿਮੰਡ ਵਸਦੇ ਨੇ। ਇਹ ਗੱਲ ਵੱਖਰੀ ਏ, ਆਪ ਨੇ ਉਹ ਹੁੰਦਿਆਂ ਹੋਇਆਂ ਵੀ ਮਨੁੱਖ ਸਰੂਪ ਧਾਰਨ ਕਰਕੇ ਇਸ ਪ੍ਰਿਥਵੀ ਦਾ, ਇਸ ਧਰਤੀ ਦਾ ਭਾਰ ਹੌਲਾ ਕਰਨ ਵਾਸਤੇ, ਇਸ ਧਰਤੀ ਦੇ ਉੱਤੇ ਪਏ ਹੋਏ ਪਾਪਾਂ ਦੇ ਬੋਝ ਨੂੰ ਹਲਕਾ ਕਰਨ ਵਾਸਤੇ ਸੰਸਾਰ ਨੂੰ ਮਨੁੱਖ ਰੂਪ ਚ ਦਰਸ਼ਨ ਦਿੱਤੇ। ਆਪ ਉਹੀ ਹੋ ਜਾਂ ਕੇ ਓਂਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ, ਜੋ ਆਪ ਦਾ ਓਂਕਾਰ ਸਰੂਪ ਹੋ, ਪਰ ਆਪ ਦੇ ਹੀ ਨਾਨਾ ਪ੍ਰਕਾਰ ਦੇ ਆਕਾਰ ਸੰਸਾਰ ਵਿੱਚ ਪਸਰ ਰਹੇ ਨੇ, ਸ੍ਰਿਸ਼ਟੀ ਚ ਪਸਰ ਰਹੇ ਨੇ। ਆਪ ਜੀ ਨੇ ਹੀ ਆਪਣੇ ਪਾਵਨ ਮੁਖਾਰ ਬਿੰਦ ਤੋਂ ਆਪਣੇ ਸਰੋਤਿਆਂ, ਆਪਣੇ ਸਿੱਖਾਂ ਨੂੰ, ਜਿਨ੍ਹਾਂ ਨੇ ਤੁਹਾਨੂੰ ਸਮਝਿਆ, ਜਿਨ੍ਹਾਂ ਨੇ ਤੁਹਾਨੂੰ ਜਾਣਿਆ, ਸ੍ਰੀ ਮੁਖ ਸ਼ਬਦ ਗੁਰ ਸਿੱਖਣ ਸੁਣਾਏ ਹੈ, ਤੁਹਾਡੇ ਪਾਵਨ ਮੁਖਾਰ ਬਿੰਦ ਤੋਂ ਉਨ੍ਹਾਂ ਨੂੰ ਨਿਰੰਕਾਰ ਨਾਲ ਜੋੜਨ ਵਾਲੇ ਸ਼ਬਦ ਪ੍ਰਾਪਤ ਹੋਏ। ਸੰਸਾਰ ਜਿਸ ਈਸ਼ਵਰ ਦੀ ਪੂਜਾ ਕਰਦਾ ਹੈ, ਯੱਗ ਕਰਦਾ ਹੈ, ਜਗ ਭੋਗ ਨਈ ਵੇਦ ਜਗਤ ਭਗਤ ਜਾਹੇ, ਜਿਸ ਦੀ ਭਗਤੀ ਚ ਸੰਸਾਰ ਦੇ ਲੋਕ ਸਿੱਧੇ ਅਸਿੱਧੇ ਤੌਰ ਤੇ ਲੱਗੇ ਨੇ, ਯੱਗ ਕਰਦੇ ਨੇ, ਭੋਗ ਲਵਾਉਂਦੇ ਨੇ, ਪੂਜਾ ਕਰਦੇ ਨੇ, ਉਸੇ ਨੇ ਤੁਹਾਡਾ ਰੂਪ ਧਾਰਨ ਕਰਕੇ ਆਪ ਜੀ ਉਹ ਹੁੰਦਿਆਂ ਹੋਇਆਂ ਮਨੁੱਖ ਰੂਪ ਵਿਚ ਆ ਕਰਕੇ, ਸਰੀਰ ਰੂਪ ਵਿਚ ਆ ਕਰਕੇ ਅਸਨ ਬਸਨ ਗੁਰ ਸਿੱਖਣ ਲਡਾਏ ਹੈ, ਆਪਣਿਆਂ ਪਿਆਰ ਵਾਲਿਆਂ ਨੂੰ ਭਰ ਦਿੱਤਾ ਏ, ਭਰਪੂਰ ਕਰ ਦਿੱਤਾ ਏ ਭੋਜਨ ਨਾਲ, ਵਸਤਰਾਂ ਨਾਲ, ਸੰਸਾਰ ਦੇ ਪਦਾਰਥਾਂ ਨਾਲ। ਨਿਗਮ ਸ਼ੇਖਾਦ ਕਥਿਤ ਨੇਤ ਨੇਤ ਕਰ, ਜਿਸ ਨੂੰ ਵੇਦ ਗਾਉਂਦੇ ਨੇ, ਜਿਸ ਨੂੰ ਸ਼ੇਸ਼ ਨਾਗ ਗਾਉਂਦਾ, ਤਰ੍ਹਾਂ ਤਰ੍ਹਾਂ ਨਾਲ ਨਿਤ ਨਿਤ ਜਿਸਦਾ ਜਸ ਗਾਉਂਦੇ ਨੇ, ਗੁਰਸਿੱਖਾਂ ਨੇ ਵੇਖਿਆ ਆਪ ਉਹੀ ਹੋ, ਪੂਰਨ ਬ੍ਰਹਮ ਗੁਰਸਿੱਖਣ ਲਗਾਏ ਹੈ, ਉਹੀ ਪੂਰਨ ਪਾਰ ਬ੍ਰਹਮ ਆਪ ਜੀ ਹੀ ਹੋ। ਜਿੱਥੇ ਜਿੱਥੇ ਆਪ ਜੀ ਨੇ ਦਰਸ਼ਨ ਬਖਸ਼ਿਸ਼ ਕੀਤੇ ਨੇ, ਜਿਨ੍ਹਾਂ ਜਿਨ੍ਹਾਂ ਨੇ ਸਾਹਿਬ ਦੇ ਦਰਸ਼ਨ ਕੀਤੇ ਨੇ, ਪਹਿਲਾਂ ਭਾਵੇਂ ਮਨੁੱਖ ਰੂਪ ਕਰਕੇ ਜਾਣਿਆ, ਕਿਉਂਕਿ ਵੇਖਣ ਨੂੰ ਆਪ ਸਧਾਰਨ ਮਨੁੱਖ ਜਾਪਦੇ ਨੇ, ਪਰ ਜਦੋਂ ਆਪ ਬਚਨ ਕਰਦੇ ਨੇ, ਤੁਰਕੀ ਬਾਣੀ ਆਪ ਦੇ ਪਾਵਨ ਮੁਖਾਰਬਨ ਤੋਂ ਉਚਾਰੀ ਜਾਂਦੀ, ਉਦੋਂ ਪਤਾ ਲੱਗਦਾ ਨਹੀਂ ਇਹ ਸਧਾਰਨ ਨਹੀਂ ਅਸਾਧਾਰਨ ਹਨ, ਬਹੁਤ ਉੱਚੇ ਹਨ। ਵਾਹ ਵਾਹ ਬਾਣੀ ਨਿਰੰਕਾਰ ਜਿਸ ਮੁੱਖ ਤੋਂ ਬੋਲਦੀ ਹੈ, ਉਸ ਵੇਲੇ ਆਪ ਸਧਾਰਨ ਨਹੀਂ ਰਹਿ ਜਾਂਦੇ, ਤੇ ਫਿਰ ਜਿਸ ਵੇਲੇ ਬਾਣੀ ਦੁਆਰਾ ਕਿਸੇ ਗੁਰਸਿੱਖ ਦੇ, ਕਿਸੇ ਭਗਤ ਦੇ, ਕਿਸੇ ਪ੍ਰੇਮੀ ਦੇ ਹਿਰਦੇ ਚ ਆਪ ਵਸ ਜਾਂਦੇ ਹੋ, ਉਦੋਂ ਜਿਹੜੀ ਆਨੰਦਮਈ ਦਸ਼ਾ ਹੁੰਦੀ ਉਹ ਮਹਾਰਾਜ ਨੇ ਵਰਣਨ ਕੀਤੀ ਅੱਗੇ ਚੱਲ ਕੇ। ਸਗਲ ਇੱਛ ਮੇਰੀ ਪੁੰਨੀਆ, ਮਿਲਿਆ ਨਿਰੰਜਨ ਰਾਏ ਜੀਓ, ਵਾਹਿਗੁਰੂ ਮਿਲ ਗਿਆ ਮੈਨੂੰ। ਗੁਰੂ ਨਾਨਕ ਦੇ ਰੂਪ ਜਿਨ੍ਹਾਂ ਨੂੰ ਵਾਹਿਗੁਰੂ ਮਿਲਿਆ, ਗੁਰੂ ਨਾਨਕ ਦੇ ਰਾਹੀਂ ਜਿਨ੍ਹਾਂ ਨੂੰ ਵਾਹਿਗੁਰੂ ਮਿਲਿਆ, ਉਨ੍ਹਾਂ ਦੇ ਮਨ ਦੀ ਦਸ਼ਾ ਸਾਹਿਬ ਵਰਣਨ ਕਰਦੇ। ਸਗਲ ਇੱਛ ਮੇਰੀ ਪੁੰਨੀਆ, ਮਿਲਿਆ ਨਿਰੰਜਨ ਰਾਏ ਜੀਓ, ਵਾਹਿਗੁਰੂ ਮਿਲ ਗਿਆ, ਨਿਰੰਜਨ ਰਾਜਾ ਮਿਲ ਗਿਆ। ਅਨੰਦ ਭਇਆ ਵੱਡ ਭਾਗੀਓ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ, ਮੇਰੇ ਹਿਰਦੇ ਘਰ ਚ ਵਾਹਿਗੁਰੂ ਜੀ ਆਪ ਪਹੁੰਚ ਗਏ, ਆਪ ਆ ਕੇ ਵਸ ਗਏ। ਗ੍ਰਹਿ ਲਾਲ ਆਏ, ਪੁਰਬ ਕਮਾਏ, ਪਤਾ ਨੀ ਮੇਰੀ ਕਿਹੜੇ ਜਨਮ ਦੀ ਕੋਈ ਕਾਲ ਸਫਲੀ ਹੋਈ, ਜਿਹੜਾ ਮੇਰੇ ਹਿਰਦੇ ਘਰ ਚ ਵਾਹਿਗੁਰੂ ਆਏ ਨੇ, ਸਤਿਗੁਰੂ ਆਏ ਨੇ, ਧੰਨ ਗੁਰੂ ਨਾਨਕ ਮੇਰੇ ਹਿਰਦੇ ਚ ਵਸੇ ਨੇ। ਤਾਂ ਕੀ ਉਪਮਾ ਕਿਆ ਗਣਾ, ਮੈਂ ਉਹਦੀ ਕੀ ਮਿਸਾਲ ਦੇਵਾਂ। ਬੇਅੰਤ ਪੂਰਨ ਸੁਖ ਸਹਿਜ ਦਾਤਾ, ਜਿਹਦਾ ਅੰਤ ਨਹੀਂ ਪਾਇਆ ਜਾਂਦਾ, ਜੋ ਮੁਕੰਮਲ ਹੈ, ਸੁਖ ਦੇਣ ਵਾਲਾ ਹੈ, ਸਹਿਜ ਬਖਸ਼ਿਸ਼ ਕਰਨ ਵਾਲਾ ਹੈ। ਕਮਨ ਰਸਨਾ ਗੁਣ ਭਣਾ, ਕਿਹੜੀ ਜੀਭਾ ਨਾਲ ਉਹਦਾ ਮੈਂ ਜਸ ਵਰਣਨ ਕਰਾਂ। ਆਪੇ ਮਿਲਾਏ ਕਹੇ ਕੰਠ ਲਾਏ, ਇਹ ਵੀ ਉਹਦੀ ਬਖਸ਼ਿਸ਼ ਹੈ, ਜਿਸ ਤੇ ਉਹਦੀ ਰਹਿਮਤ ਹੋਈ ਉਸ ਨੂੰ ਆਪ ਘਰ ਜਾ ਕੇ ਆਪਣੇ ਨਾਲ ਜੋੜ ਲਿਆ, ਪ੍ਰਭੂ ਨਾਲ ਜੋੜ ਲਿਆ।
ਤਿਸ ਬਿਨਾ ਨਹੀਂ ਜਾਏਗੀ ਉਹ ਜੇ ਕੋਈ ਸਮਝੇ ਉਹਦੇ ਤੋਂ ਬਿਨਾ ਕੋਈ ਹੋਰ ਸਹਿਜ ਦਾ ਟਿਕਾਣਾ ਹੈ ਆਨੰਦ ਦਾ ਚੈਨ ਦਾ ਟਿਕਾਣਾ ਹੈ ਕੋਈ ਨਾ ਬਲ ਜਾਏ ਨਾਨਕ ਸਦਾ ਕਰਤੇ ਸਾਹਿਬ ਕਹਿੰਦੇ ਨੇ ਉਸ ਕਰਤਾ ਪੁਰਖ ਤੋਂ ਮੈਂ ਬਲਿਹਾਰ ਜਾਵਾਂ ਜਿਹੜਾ ਸਭ ਮੈਂ ਰਹਿਆ ਸਮਾਏ ਜੀ ਸਾਰਿਆਂ ਚ ਜੋ ਰਮਿਆ ਹੋਇਆ ਜਿਸ ਵੇਲੇ ਉਹ ਹਿਰਦੇ ਚ ਵਸ ਜਾਂਦਾ ਹੈ ਨਾ ਸੱਚ ਜਾਣਨਾ ਜਿਸ ਵੇਲੇ ਗੁਰੂ ਨਾਨਕ ਹਿਰਦੇ ਚ ਵਸਦਾ ਹੈ ਨਾ ਬੜੀ ਕਰਾਮਾਤ ਹੁੰਦੀ ਹੈ ਬੜੀ ਅਜੀਬ ਗੱਲ ਵਾਪਰਦੀ ਮਨੁੱਖ ਕੁਝ ਦਾ ਕੁਝ ਹੋ ਜਾਂਦਾ ਹੈ ਮਨੁੱਖ ਦੇ ਜੀਵਨ ਚ ਬੜੀ ਵੱਡੀ ਕ੍ਰਾਂਤੀ ਆ ਜਾਂਦੀ ਬਹੁਤ ਵੱਡਾ ਇਨਕਲਾਬ ਬੜੀ ਵੱਡੀ ਤਬਦੀਲੀ ਆ ਜਾਂਦੀ ਉਹ ਜਿਹੜੀ ਆਨੰਦ ਦੀ ਦਸ਼ਾ ਮਹਾਰਾਜ ਦੱਸ ਰਹੇ ਨੇ ਬਿਲਕੁਲ ਵੈਸੀ ਹੀ ਵਾਪਰ ਜਾਂਦੀ ਸਰੀਰ ਰੂਪ ਕਰਕੇ ਧੰਨ ਗੁਰੂ ਨਾਨਕ ਮਾਤਾ ਤ੍ਰਿਪਤਾ ਦੀ ਕੁੱਖ ਤੋਂ ਸਤਿਕਾਰਯੋਗ ਮਹਿਤਾ ਕਲਿਆਣ ਰਾਜ ਦੇ ਘਰ ਚ ਜਨਮ ਲੈਂਦੇ ਨੇ ਧੰਨ ਭਾਗ ਇਸ ਧਰਤੀ ਦੇ ਧੰਨ ਭਾਗ ਉਸ ਪਰਿਵਾਰ ਦੇ ਧੰਨ ਭਾਗ ਉਸ ਘਰ ਦੇ ਉਸ ਨਗਰ ਦੇ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ ਸਾਰੇ ਧੰਨ ਪਰ ਜਿਸ ਵੇਲੇ ਗੁਰੂ ਨਾਨਕ ਕਿਸੇ ਦੇ ਹਿਰਦੇ ਚ ਆ ਕੇ ਵਸਦੇ ਨੇ ਸ਼ਬਦ ਰੂਪ ਚ ਵਸਦੇ ਨੇ ਆਪਣੇ ਬਚਨਾਂ ਨਾਲ ਕਿਸੇ ਦੇ ਹਿਰਦੇ ਚ ਵਸਦੇ ਨੇ ਅਸਲੀ ਤਾਂ ਗੁਰੂ ਨਾਨਕ ਦਾ ਜਨਮ ਉਸ ਵੇਲੇ ਹੁੰਦਾ ਹੈ ਜਿਸ ਵੇਲੇ ਕਿਸੇ ਦੇ ਹਿਰਦੇ ਚ ਪ੍ਰਕਾਸ਼ਮਾਨ ਹੁੰਦੇ ਨੇ ਸਰੀਰ ਰੂਪ ਕਰਕੇ ਉਹ ਨਨਕਾਣਾ ਸਾਹਿਬ ਦਰਸ਼ਨ ਬਖਸ਼ਦੇ ਨੇ ਰਾਏ ਭੋਈ ਦੀ ਤਲਵੰਡੀ ਚ ਦਰਸ਼ਨ ਬਖਸ਼ਦੇ ਨੇ ਲੇਕਿਨ ਮਤ ਸਮਝਣਾ ਕਿ ਉਹ ਇੱਕ ਇਤਿਹਾਸ ਇਹ ਹੋ ਗਿਆ ਅੱਜ ਵੀ ਗੁਰੂ ਨਾਨਕ ਹਿਰਦੇ ਚ ਵਸਦੇ ਨੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਜਾਣਿਆ ਹੈ ਜੈਸਾ ਕਿ ਬਾਣੀ ਚ ਪੜ੍ਹਦੇ ਹਾਂ ਆਪਾਂ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਜੰਮਨ ਮਰਨ ਤੋਂ ਮੁਕਤ ਹੋ ਜਾਂਦੇ ਨੇ ਜਿਨ੍ਹਾਂ ਨੇ ਗੁਰੂ ਨਾਨਕ ਵਰਗਾ ਗੁਰੂ ਸੁਣਿਆ ਵੇਖਿਆ ਹੈ ਸਮਝਿਆ ਹੈ ਜਿਸ ਨੇ ਗੁਰੂ ਨਾਨਕ ਨੂੰ ਜੰਮਨ ਮਰਨ ਤੋਂ ਰਹਿਤ ਹੋ ਗਿਆ ਤੇ ਉਹ ਜਿਸ ਵੇਲੇ ਹਿਰਦੇ ਚ ਵਸਦੇ ਨੇ ਮਨੁੱਖ ਦਾ ਆਪਣਾ ਨਵਾਂ ਜਨਮ ਹੁੰਦਾ ਗੁਰੂ ਤੋਂ ਬਿਨਾਂ ਮਨੁੱਖ ਦੇ ਜੀਵਨ ਵਿੱਚ ਆਨੰਦ ਨਹੀਂ ਹੈ ਸਹਿਜ ਨਹੀਂ ਹੈ ਟਿਕਾਓ ਨਹੀਂ ਰਸ ਨਹੀਂ ਹੈ ਭਟਕਣਾ ਤਾਂ ਹੈ ਬੇਸਵਾਦੀ ਤਾਂ ਹੈ ਬੇਚੈਨੀ ਤਾਂ ਹੈ ਤੇ ਜਿਸ ਦਿਨ ਗੁਰੂ ਨਾਨਕ ਹਿਰਦੇ ਚ ਵਸਦਾ ਹੈ ਮਨੁੱਖ ਬਦਲਦਾ ਹੈ ਉਹ ਭਾਵੇਂ 500 ਪਹਿਲਾਂ 500 ਸਾਲ ਪੁਰਾਣੀ ਗੱਲ ਹੋਵੇ ਤੇ ਭਾਵੇਂ ਅੱਜ ਦੀ ਗੱਲ ਹੋਵੇ ਉਦੋਂ ਗੁਰੂ ਨਾਨਕ ਸਰੀਰ ਰੂਪ ਥਾਂ ਪਰ ਥਾਂ ਫਿਰ ਕੇ ਕਿਤੇ ਠੱਗਾਂ ਨੂੰ ਸੱਜਣ ਬਣਾਉਂਦੇ ਫਿਰਦੇ ਨੇ ਕਿਤੇ ਚੋਰਾਂ ਨੂੰ ਸਾਧ ਬਣਾਉਂਦੇ ਫਿਰਦੇ ਨੇ ਕਿਤੇ ਕੱਟੜਵਾਦ ਦੇ ਦਾਇਰਿਆਂ ਚ ਘਿਰੇ ਹੋਏ ਮਜ਼ਹਬੀ ਜਨੂੰਨੀਆਂ ਨੂੰ ਪਿਆਰ ਦੀ ਰੰਗਣ ਚ ਰੰਗਦੇ ਫਿਰਦੇ ਨੇ ਕਿਤੇ ਹੰਕਾਰ ਨਾਲ ਭਰੇ ਹੋਏ ਪਹਾੜੀਆਂ ਤੇ ਅੜਕੇ ਬੈਠੇ ਬੰਦਿਆਂ ਨੂੰ ਨੀਵੇਂ ਲਾ ਕੇ ਥੱਲੇ ਲਾ ਕੇ ਧਰਤੀ ਤੇ ਲਿਆ ਕੇ ਲੋਕਾਂ ਦੀ ਸੇਵਾ ਚ ਲਾਉਂਦੇ ਨੇ ਕਿਤੇ ਰਿਧੀਆਂ ਸਿੱਧੀਆਂ ਦੇ ਘੇਰਿਆਂ ਚ ਘਿਰੇ ਬੈਠੇ ਉਹਨਾਂ ਚੱਕਰਾਂ ਚ ਪਏ ਹੋਏ ਸਿੱਧਾਂ ਤੇ ਜੋਗੀਆਂ ਨੂੰ ਤਾੜਨਾ ਕਰਦੇ ਨੇ ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਕੌਣ ਖਿਆਲ ਕਰੇ ਧਰਤੀ ਦੇ ਵਾਸੀਆਂ ਦਾ ਤੁਸੀਂ ਰਿਧੀਆਂ ਸਿੱਧੀਆਂ ਦੇ ਚੱਕਰ ਚ ਉੱਚੇ ਪਰਬਤਾਂ ਤੇ ਚੜ ਕੇ ਬਹਿ ਗਏ ਚਲੋ ਧਰਤੀ ਤੇ ਚਲੋ ਜਗਤ ਵਿੱਚ ਸੰਸਾਰ ਦੇ ਲੋਕਾਂ ਨਾਲ ਪਿਆਰ ਦੀ ਸਾਂਝ ਪਾਓ ਲੋਕਾਂ ਨੂੰ ਜੀਵਨ ਦੀ ਜਾਚ ਦੱਸੋ ਆਪ ਬੰਦਿਆਂ ਵਾਂਗੂ ਜੀਵੋ ਬੰਦਿਆਂ ਨੂੰ ਨੇਕ ਇਨਸਾਨਾਂ ਵਾਂਗੂ ਜੀਵਨ ਦੀ ਜਾਚ ਦੱਸੋ ਉਹ ਸਰੀਰ ਰੂਪ ਦੀ ਕਹਾਣੀ ਹੈ ਸਰੀਰ ਰੂਪ ਕਰਕੇ ਥਾਂ ਥਾਂ

ਕਿੱਥੇ ਕਿੱਥੇ ਫਿਰ ਕੇ ਧੰਨ ਗੁਰੂ ਨਾਨਕ ਨੇ ਸੰਸਾਰ ਨੂੰ ਨਵੇਂ ਰਾਹ ਦੇ ਉੱਤੇ ਗੁਰਮਤ ਦੇ ਰਾਹ ਦੇ ਉੱਤੇ ਆਪਣੇ ਗੁਰਮਤ ਗਾਡੀ ਰਾਹ ਦੇ ਉੱਤੇ ਚੱਲਣ ਦੀ ਜਾਚ ਨਹੀਂ ਬਖੀ ਕਿੱਥੇ ਕਿੱਥੇ ਨਹੀਂ ਫਿਰੇ ਗੜ ਬਗਦਾਦ ਨਿਵਾਏ ਕੇ ਮੱਕਾ ਮਦੀਨਾ ਸਭ ਨਿਵਾਇਆ ਪਤਾ ਨੀ ਕਿੱਥੇ ਕਿੱਥੇ ਜਾ ਜਾ ਕੇ ਕਈ ਜੰਗਲ ਗਾ ਕੇ ਸਮੁੰਦਰਾਂ ਨੂੰ ਪਾਰ ਕਰਕੇ ਰੇਗਿਸਤਾਨਾਂ ਦੀ ਰੇਤ ਨੂੰ ਪਾਰ ਕਰਕੇ ਹਿਮਾਲਿਆ ਦੀਆਂ ਚੋਟੀਆਂ ਨੂੰ ਪਾਰ ਕਰਕੇ ਕਿਤੇ ਤਿੱਬਤ ਤੇ ਚੀਨ ਦੀਆਂ ਵਾਦੀਆਂ ਵਿੱਚ ਕਿੱਥੇ ਕਿੱਥੇ ਫਿਰ ਕੇ ਕਿਤੇ ਆਸਾਮ ਤੇ ਨਾਗਾਲੈਂਡ ਦੇ ਭਿਆਨਕ ਜੰਗਲਾਂ ਵਿੱਚ ਕਿਤਨਿਆਂ ਟਾਪੂਆਂ ਤੇ ਫਿਰ ਫਿਰ ਕੇ ਪੂਰੇ ਭਾਰਤ ਵਰਸ਼ ਤੇ ਨਹੀਂ ਧਰਤੀ ਦੇ ਕਿਤਨੇ ਹੀ ਦੇਸ਼ਾਂ ਤੇ ਸਾਹਿਬਾਂ ਦੇ ਪਾਵਨ ਚਰਨਾਂ ਕਮਲਾਂ ਦੇ ਸੋਹਣੇ ਸੋਹਣੇ ਚਿੰਨ ਅੱਜ ਵੀ ਪ੍ਰਾਪਤ ਨੇ ਕਿੱਥੇ ਕਿੱਥੇ ਜਾ ਕੇ ਸਾਹਿਬਾਂ ਨੇ ਸਰੀਰ ਰੂਪ ਵਿੱਚ ਲੋਕਾਂ ਨੂੰ ਜੀਵਨ ਦਾ ਮਾਰਗ ਦਰਸਾਇਆ ਪਿਆਰ ਦਾ ਸੁਨੇਹਾ ਬਖਸ਼ਿਸ਼ ਕੀਤਾ ਤੇ ਉਹਨਾਂ ਦਾ ਪਿਆਰ ਦਾ ਸੁਨੇਹਾ ਸ਼ਬਦ ਸਰੂਪ ਵਿੱਚ ਅੱਜ ਵੀ ਸਾਡੇ ਪਾਸ ਹੈ ਜਿਹੜਾ ਸ਼ਬਦ ਨਾਲ ਜੁੜ ਕੇ ਗੁਰੂ ਨਾਨਕ ਨਾਲ ਜੁੜਦਾ ਹੈ ਜਿਹਦੇ ਹਿਰਦੇ ਚ ਗੁਰੂ ਨਾਨਕ ਦਾ ਜਨਮ ਹੁੰਦਾ ਹੈ ਸੱਚੀ ਗੱਲ ਤਾਂ ਇਹ ਹੈ ਕਿ ਉਸ ਦੇ ਵਾਸਤੇ ਅਸਲੀ ਗੁਰੂ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੰਗ ਚਾਨਣ ਹੋਆ ਪਰ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣਿਆ ਤੇ ਵੇਖਿਆ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸਮਝਿਆ ਉਹਨਾਂ ਦੇ ਹਿਰਦੇ ਚੋਂ ਅਗਿਆਨ ਦੀ ਧੁੰਦ ਮਿੱਟੀ ਮਿੱਟੇਗੀ ਜ਼ਰੂਰ ਭਾਈ ਸਾਹਿਬ ਭਾਈ ਗੁਰਦਾਸ ਜੀ ਇਸੇ ਪੌੜੀ ਚ ਇੱਕ ਸੋਹਣੀ ਤੁਕ ਕਹਿੰਦੇ ਕਹਿੰਦੇ ਨੇ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰਵਾ ਕਹਿੰਦੇ ਨੇ ਜਿਸ ਵੇਲੇ ਸ਼ੇਰ ਗੱਜਦਾ ਹੈ ਨਾ ਤੇ ਮਿਰਗਾਵਲੀ ਨੂੰ ਚੌਪਾਇਆਂ ਨੂੰ ਭਾਜਣਾ ਪੈ ਜਾਂਦੀਆਂ ਨੇ ਸ਼ੇਰ ਦੀ ਗਰਜਣਾ ਸੁਣ ਕੇ ਵੇਖਿਆ ਨਹੀਂ ਹੁੰਦਾ ਅਜੇ ਅਜੇ ਸ਼ੇਰ ਸਾਹਮਣੇ ਨਹੀਂ ਆਇਆ ਸ਼ੇਰ ਗੱਜਦਾ ਹੀ ਹੈ ਤੇ ਹਿਰਨਾਂ ਦੀਆਂ ਡਾਰਾਂ ਨੂੰ ਹੋਰ ਛੋਟੇ ਮੋਟੇ ਜਾਨਵਰਾਂ ਨੂੰ ਗਿਦੜਾਂ ਬਾਘਾਂ ਨੂੰ ਭਾਜਣਾ ਪੈ ਜਾਂਦੀਆਂ ਸ਼ੇਰ ਦੀ ਗਰਜ ਸੁਣ ਕੇ ਗੁਰੂ ਨਾਨਕ ਦੀ ਗਰਜ ਸੁਣ ਕੇ ਪਾਪਾਂ ਤੇ ਪਾਪੀਆਂ ਨੂੰ ਭਾਜਣਾ ਪੈ ਜਾਂਦਾ ਗੁਰੂ ਨਾਨਕ ਦੇ ਸ਼ਬਦ ਦੀ ਗਰਜ ਨੂੰ ਸੁਣ ਕੇ ਵਿਕਾਰਾਂ ਨੂੰ ਭਾਜਣਾ ਪੈ ਜਾਂਦੀਆਂ ਨੇ ਵਿਕਾਰੀਆਂ ਨੂੰ ਭਾਜਣਾ ਪੈ ਜਾਂਦੀਆਂ ਟਿਕ ਨਹੀਂ ਸਕਦੇ ਗੁਰੂ ਨਾਨਕ ਦੇ ਗਿਆਨ ਨੂੰ ਪ੍ਰਾਪਤ ਕਰਕੇ ਅਗਿਆਨ ਨੂੰ ਭਾਜਣਾ ਪੈ ਜਾਂਦੀਆਂ ਜਿਸ ਦੇ ਹਿਰਦੇ ਚ ਗੁਰੂ ਨਾਨਕ ਗੱਜਦਾ ਹੈ ਜੋ ਗੁਰੂ ਨਾਨਕ ਦੇ ਬਚਨਾਂ ਨੂੰ ਹਿਰਦੇ ਚ ਥਾਂ ਦਿੰਦਾ ਹੈ ਉਹਦੇ ਜੀਵਨ ਵਿੱਚੋਂ ਵਿਕਾਰ ਬੁਰਾਈਆਂ ਪਾਪ ਆਪਣੇ ਆਪ ਨੱਠਦੇ ਚਲੇ ਜਾਂਦੇ ਮਨੁੱਖ ਸ਼ੁੱਧ ਹੋ ਜਾਂਦਾ ਪਵਿੱਤਰ ਹੋ ਜਾਂਦਾ ਸਮਝਣਾ ਉਹਦੇ ਘਰ ਵਿੱਚ ਹਿਰਦੇ ਘਰ ਚ ਗੁਰੂ ਨਾਨਕ ਆ ਬੈਠਾ ਹੈ ਉਹਦੇ ਘਰ ਚ ਆਨੰਦ ਆ ਬੈਠਾ ਹੈ ਉਹਦੇ ਘਰ ਚ ਸਹਿਜ ਆ ਵਸਿਆ ਨਿਰੰਕਾਰ ਹੀ ਆ ਵਸਿਆ ਹੈ ਰੋਮ ਰੋਮ ਕੋਟ ਬ੍ਰਹਿਮੰਡ ਕੋ ਜਿਵ ਨਿਵਾਸ ਚਾਸ ਉਹ ਵਾਹਿਗੁਰੂ ਆਪ ਹੀ ਹਿਰਦੇ ਚ ਆ ਵਸਿਆ ਉਸ ਮਨੁੱਖ ਦੇ ਜਿਹਦੇ ਹਿਰਦੇ ਚ ਗੁਰੂ ਨਾਨਕ ਦਾ ਸ਼ਬਦ ਵਸ ਗਿਆ ਜਿਸ ਦਿਨ ਸਰੀਰ ਰੂਪ ਕਰਕੇ ਦਰਸ਼ਨ ਬਖਸ਼ੇ ਸਨ ਡਾਈ ਨੇ ਦਰਸ਼ਨ ਕੀਤੇ ਚੱਕਰਿਤ ਰਹਿ ਗਈ ਕਹਿਣ ਲੱਗੀ ਮੇਰੇ ਹੱਥਾਂ ਵਿੱਚ ਬੜੇ ਬਾਲ ਜੰਮੇ ਪਰ ਇਹ ਕੈਸਾ ਅਲੌਕਿਕ ਬਾਲ ਹੈ ਜਿਹੜਾ ਜੰਮਦੇ ਆ ਬਾਕੀ ਤਾਂ ਰੋਂਦੇ ਨੇ ਮੁਸਕਰਾਉਂਦਾ ਤੇ ਹੱਸਦਾ ਜਨਮੇ ਉਹਨੂੰ ਪਤਾ ਨਹੀਂ ਨਾ ਕੌਣ ਜਨਮੇ ਪੰਡਿਤ ਹਰਦਿਆਲ ਆਇਆ ਮੈਂ ਤਾਂ ਕਲਿਆਣ ਰਾਏ ਨੂੰ ਵਧਾਈ ਦਿੱਤੀ ਆਪਣਾ ਹਿਸਾਬ ਲਾਇਆ ਜੋਤਿਸ਼ ਦਾ ਉਹ ਗ੍ਰਹਿ ਨਛੱਤਰਾਂ ਦੀ ਚਾਲ ਵੇਖ ਕੇ ਆਪਣੇ ਉਸ ਜੋਤਿਸ਼ ਵਿਦਿਆ ਦੇ ਹਿਸਾਬ ਨਾਲ ਉਸਨੇ ਵੇਖਿਆ ਜਾਣੇ ਦਰਸ਼ਨ ਕੀਤੇ ਨੇ ਬਾਲ ਸਰੂਪ ਦੇ ਤੇ ਬਾਹਰ ਮਹਿਤਾ ਜੀ ਨੂੰ ਆ ਕੇ ਵਧਾਈ ਦਿੰਦਾ ਹੈ ਮਹਿਤਾ ਇਸ ਬਾਲ ਦੀ ਤੇਰੇ ਘਰ ਚ ਜਨਮੇ ਇਸ ਪੁੱਤਰ ਦੀ ਜਿਹਦੀ ਤੈਨੂੰ ਬੜੀ ਸਿੱਖ ਸੀ ਇਸ ਬਾਲ ਦੀ ਤੈਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਕਹਿੰਦਿਆਂ ਉਹਦੇ ਨੇਤਰਾਂ ਚ ਜਾਲ ਆ ਗਿਆ ਮਹਿਤਾ ਕਲਿਆਣ ਰਾਏ ਦਾ ਮੂੰਹ ਹੋਰ ਤਰ੍ਹਾਂ ਦਾ ਹੋ ਗਿਆ ਚਿਹਰਾ ਹੋਰ ਤਰ੍ਹਾਂ ਦਾ ਹੋ ਗਿਆ ਮੇਰੇ ਬਾਲ ਦੀ ਵਧਾਈ ਦੇ ਰਿਹਾ ਤੇ ਨੇਤਰਾਂ ਚ ਪਾਣੀ ਕਿਉਂ ਆ ਗਿਆ ਇਸ ਨੂੰ ਬਦਸ਼ਕ ਨਹੀਂ ਸਮਝਿਆ ਕਹਿੰਦੇ ਨੇ ਪ੍ਰੋਤ ਜੀ ਇਹ ਕੀ ਕਰਦੇ ਹੋ ਵਧਾਈ ਵੀ ਦਿੰਦੇ ਹੋ ਤੇ ਨੇਤਰ ਵੀ ਸੱਜਲ ਹੋ ਗਏ ਤੇ ਪੰਡਿਤ ਜੀ ਕਹਿੰਦੇ ਨੇ ਮਹਿਤਾ ਜੀ ਹੋਰ ਕਿਸੇ ਗੱਲ ਦਾ ਵੈਰਾਗ ਨਹੀਂ ਵੈਰਾਗ ਇਸ ਗੱਲ ਦਾ ਹੈ ਇਸ ਬਾਲਕ ਨੇ ਜਿਸਨੇ ਤੇਰੇ ਘਰ ਚ ਜਨਮ ਲਿਆ ਹੈ ਇਸ ਮਹਾਂਪੁਰਸ਼ ਨੇ ਪਤਾ ਨਹੀਂ ਸੰਸਾਰ ਤੇ ਕੀ ਕੁਝ ਪ੍ਰਚਾਰਨਾ ਹੈ ਕੀ ਕੁਝ ਵਿਖਾਉਣਾ ਕੀ ਕੁਝ ਸੁਣਾਉਣਾ ਹੈ ਬੜਾ ਅਲੌਕਿਕ ਪੁਰਖ ਆਇਆ ਪਤਾ ਨਹੀਂ ਕੀ ਕੁਝ ਵੱਖੇ ਵੇਖੇਗਾ ਮੇਰੀ ਉਮਰ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਉਹ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਵੇਖ ਸਕਾਂਗਾ ਵੈਰਾਗ ਮੈਨੂੰ ਇਸ ਗੱਲ ਦਾ ਆ ਗਿਆ ਕਿ ਜਿਸ ਮਹਾਂਪੁਰਸ਼ ਦੇ ਜਨਮ ਤੇ ਅੱਜ ਮੈਨੂੰ ਤੂੰ ਬੁਲਾ ਭੇਜਿਆ ਕਿ ਇਹਦੀ ਮੈਂ ਪੱਤਰੀ ਵਾਚਾਂ ਇਹਦੀ ਮੈਂ ਜਨਮ ਪੱਤਰੀ ਲਿਖਾਂ ਇਹਦੇ ਮੈਂ ਨਛੱਤਰ ਵੇਖਾਂ ਉਹ ਮੈਂ ਤੇਰੇ ਹੁਕਮ ਵਿੱਚ ਕਰ ਦਿੱਤਾ
लेकिन मेरे भागा च यह नहीं कि जो कुछ ए संसार दे उत्ते पसारेगा वह वेख सका। मेरी उम्र आग्या नहीं देगी कि मैं उस समय तक वेख सका कि संसार नूं केड़े केड़े प्यारे प्यारे सुनेह दिंदा है, कैसे कौतक विखाउंदा है, की कुछ वरताउंदा है, वह मैं ना वेख सकांगा। मैं तो उस करके वैराग विच आ गया। जन्म ते जिन्होंने दर्शन किए उन्होंने समझे कि पता नहीं की करेगा, ते ही नहीं छोटे छोटे हुंदे आ कितने ही कौतक वरताए, किते लेटिया होया उत्ते सर्प पै छाया करदे, किते माल डंगरां ने जे खेती चर लईए ते उह खेती मुड़ के हरी पई हुंदी, किते बालां नूं नाल लैके उहनां नूं सतनाम ते वाहिगुरू दा जाप पै कराउंदे ने, एक ओंकार पै दड़ाउंदे ने, किते उह पिता जी दे दित्ते होए 20 रुपईए साधां नूं खवा के सच्चे सौदे पै करदे ने, जिहदियां बरकतां अज वी पै खाने आ असीं। गुरु नानक दे उस महादान नूं, उस महापुन नूं अज लंगर दा नां दिंदे। पता नहीं उसे दी बरकत सदकाई असन बसन गुरसिख लड़ाए हैं। गुरु नानक दा सिख कदे तंग नहीं रहिंदा, भुखा नहीं रहिंदा। गुरु नानक दे चरणां दे सदका गुरु नानक नूं गुरु मन लैण वालियां नूं किसे गल दा तोटा घाटा नहीं। शब्द स्वरूप जिसले हिरदे च वसदे ने, शरीर रूप च कईयां नूं निहाल कीता है, छोटे हुंदियां तो लैके बिरध अवस्था तक कितनिया दा पार उतारा कीता है, कितनिया दा जीवन बदलिया। मरदाने ने बेनती चा की, कहन लगा पातशाह कितने घर ही मिला रहा, उदास हो गया। कहन लगे चल लैके आ गए, पर राय भोए तलवंडी दे अंदर प्रवेश नहीं किया, बाहर बैठ गए, रुखां दी चंगी च बैठ गए। मरदाने आ जा तू मिले, मेरे बारे ना दसी किसे, सत वचन कह के मरदाना नगर विच आ गया, घर वालियां नूं मिलिया, आंढ गुआंढ नूं मिलिया, बरादरी दे बंदियां नूं मिलिया, सारे ही बड़े राजी। गल माता तृप्ता जी दे कन्नां तक भी पहुंची, कहा भेजिया मरदाने आ मिल के जाए, करदियां नूं मिल के आ गया, आके मत्था टेकिया। मरदानिया मेरा लाल गुरु नानक तेरा गुरु नानक मेरा नानक किथे ही की दसे, उथे हुक्म सी दसी ना किसे नु मेरा जिक्र ना करे।

ਰੋਜ਼ਾਨਾ ਉੱਠ ਕੇ ਤੁਰ ਪਿਆ ਤੇ ਮਾਤਾ ਜੀ ਮਗਰੇ ਆ ਗਿਆ ਗੁਰੂ ਨਾਨਕ ਦੇ ਪਾਸ। ਮਗਰੇ ਮਗਰੇ ਪੋਲੇ ਪੈਲੀ ਮਾਤਾ ਜੀ ਵੀ ਪਹੁੰਚ ਪਈ। ਮਗਰੋਂ ਪੁੱਛ ਕੇ ਮਹਿਤਾ ਕਲਿਆਣ ਰਾਏ ਵੀ ਤੁਰੇ ਆਏ। ਦੋਵਾਂ ਨੂੰ ਆਉਂਦਿਆਂ ਨੂੰ ਧੰਨ ਗੁਰੂ ਨਾਨਕ ਨੇ ਪੂਰਨ ਅਦਬ ਸਤਿਕਾਰ ਦੇ ਨਾਲ ਪੈਰੀਂ ਹੱਥ ਲਾ ਕੇ ਕੋਲ ਬਿਠਾਇਆ, ਲਿਆ ਕੇ ਆਪ ਜਿਸ ਵਿਛਾਈ ਤੇ ਬੈਠੇ ਸਨ ਉਸ ਤੋਂ ਥੱਲੇ ਹੋ ਗਏ, ਮਾਤਾ ਪਿਤਾ ਨੂੰ ਅਦਬ ਨਾਲ ਬਿਠਾਇਆ। ਪਰ ਅੱਜ ਮਹਿਤਾ ਜੀ ਦੀਆਂ ਨਜ਼ਰਾਂ ਚ ਕੁਝ ਹੋਰ ਹੈ। ਸੋਚੀ ਪਏ ਹੋਏ, ਮੈਂ ਸਾਰੀ ਉਮਰ ਪੁੱਤਰ ਪੁੱਤਰ ਕਹਿ ਕੇ ਚਿੰਤਾ ਹੀ ਦਿੰਦਾ ਰਿਹਾ, ਸਾਰਾ ਸੰਸਾਰ ਜਿਹਨੂੰ ਮੱਥੇ ਟੇਕਦਾ, ਸਾਰਾ ਸੰਸਾਰ ਜਿਸ ਨੂੰ ਧੰਨ ਧੰਨ ਕਹਿ ਕੇ ਯਾਦ ਕਰਦਾ, ਕਾਲੂ ਕਿਤੇ ਤੇਰੇ ਮੰਦੇ ਭਾਗਦਾ ਨਹੀਂ ਕਿ ਤੂੰ ਇਸ ਨੂੰ ਸਮਝ ਨਾ ਸਕਿਆ। ਨਾਨਕੀ ਜਿਸ ਨੂੰ ਰੱਬ ਰੱਬ ਕਹਿੰਦੀ, ਅੱਜ ਗੌਰ ਨਾਲ ਵੇਖਿਆ ਕੁਝ ਹੋਰ ਦੱਸਿਆ। ਹੌਲੀ ਜੀ ਛੋਪਲੇ ਜਾ ਅਗਾਂਹ ਹੋਇਆ ਤੇ ਗੁਰੂ ਨਾਨਕ ਦੇ ਚਰਨਾਂ ਤੇ ਪੈ ਗਿਆ। ਧੰਨ ਗੁਰੂ ਨਾਨਕ ਕਹਿਣ ਲੱਗੇ, ਪਿਤਾ ਜੀ ਕੀ ਕਰਦੇ ਹੋ? ਕਹਿਣ ਲੱਗੇ, ਨਾਨਕ ਨਾ, ਅੱਜ ਪਿਤਾ ਨਾ ਕਹੋ, ਅੱਜ ਮੈਨੂੰ ਤੂੰ ਆਪਣੇ ਘਰ ਪ੍ਰਵੇਸ਼ ਕਰਨ ਦੀ ਆਗਿਆ ਦੇ, ਆਪਣੇ ਮਾਰਗ ਤੇ ਮੈਨੂੰ ਲਾ ਲੈ, ਮੈਨੂੰ ਵੀ ਉਹ ਕੁਝ ਬਣਾ ਲੈ। ਤੂੰ ਕਿੰਨਿਆਂ ਨੂੰ ਆਪਣੇ ਨਾਲ ਜੋੜਿਆ, ਆਪਣੇ ਮਗਰ ਲਾਇਆ, ਆਪਣੀ ਸਿੱਖੀ ਬਖਸ਼ਿਸ਼ ਕੀਤੀ ਏ, ਅੱਜ ਆਪਣੇ ਬਾਪ ਦੀ ਝੋਲੀ ਵੀ ਉਹ ਖੈਰ ਪਾ ਦੇ। ਧੰਨ ਗੁਰੂ ਨਾਨਕ ਨੇ ਮੋਢਿਆਂ ਤੋਂ ਫੜਿਆ, ਪਿਤਾ ਦੇ ਕੰਨ ਕੋਲ ਹੌਲੀ ਜੀ ਕਹਿਤਾ, ਸਤ ਕਰਤਾਰ ਸਤਨਾਮ। ਮਹਿਤਾ ਜੀ ਦਾ ਲੂਹ ਨੂੰ ਠਰ ਗਿਆ, ਆਨੰਦ ਨਾਲ ਭਰ ਗਿਆ ਰੋਮ ਰੋਮ। ਹੈਰਾਨ ਹੋ ਗਏ, ਮੈਂ ਇਸ ਚੀਜ਼ ਤੋਂ ਐਵੇਂ ਹੀ ਵਾਂਝਾ ਰਹਿ ਗਿਆ। ਇਉਂ ਜਾਪੇ ਆ ਵੀ ਇੱਕ ਦਿਨ ਤਾਂ ਐਸਾ ਸੀ ਜਿਸ ਦਿਨ ਨਾਨਕ ਨੇ ਮੇਰੇ ਘਰ ਜਨਮ ਲਿਆ ਸੀ, ਤੇ ਅੱਜ ਇਉਂ ਜਾਪਦਾ ਜਿਵੇਂ ਨਾਨਕ ਦੇ ਘਰ ਮੈਂ ਜਨਮ ਲੈ ਰਿਹਾ ਹਾਂ। ਮਹਿਤਾ ਜੀ ਨੂੰ ਇਉਂ ਜਾਪਦਾ ਜਿਵੇਂ ਨਾਨਕ ਦੀ ਗੁਰਮਤ ਦੇ ਘਰ ਵਿਚ, ਨਾਨਕ ਦੇ ਘਰ ਚ ਅੱਜ ਮੇਰਾ ਨਵਾਂ ਜੀਵਨ, ਨਵਾਂ ਜਨਮ ਹੋ ਕੇ ਇੱਕ ਨਵੇਂ ਜੀਵਨ ਦੀ ਆਰੰਭਤਾ ਹੋਈ। ਸਰੂਰ ਨਾਲ ਭਰੇ, ਆਨੰਦ ਨਾਲ ਭਰੇ ਹੋਏ, ਸਰਸਾਰ ਹੋਏ, ਗੁਰੂ ਨਾਨਕ ਦੇ ਚਰਨਾਂ ਤੇ ਢਹਿ ਪੈਣਾ ਚਾਹੁੰਦੇ, ਕਿਉਂਕਿ ਉਹ ਕੁਝ ਮਿਲ ਗਿਆ ਹੈ ਜੋ ਗੁਰੂ ਨਾਨਕ ਦੇ ਦਰ ਤੋਂ ਬੜਿਆਂ ਨੂੰ ਮਿਲਿਆ।

ਤੇ ਚੁੱਕ ਕੇ ਜੰਗਲ ਦੇ ਵਿੱਚ ਛੱਡ ਆਏ ਨੇ। ਆਖਣ ਲੱਗੇ ਹੁਣ ਇੱਥੇ ਰੁਲ, ਅਸੀਂ ਦੇਖਾਂਗੇ ਤੇਰਾ ਵਾਹਿਗੁਰੂ ਤੇਰਾ ਰਾਮ ਕਿਵੇਂ ਤੈਨੂੰ ਪ੍ਰਸ਼ਾਦੇ ਛਕਾਉਂਦਾ ਹੈ, ਕਿਵੇਂ ਤੈਨੂੰ ਪਾਲਦਾ ਹੈ। ਭੁੱਖ ਨਾਲ ਮਰੇਗਾ ਤੇ ਸੈਨ ਤੈਨੂੰ ਸਾਡੀ ਕਦਰ ਆਵੇ।

ਨਾਲ ਤੇਰਾ ਧੰਨਵਾਦ ਕਰ ਸਕਦਾ। ਜਦੋਂ ਨਾਮ ਦੀਆਂ ਬਰਕਤਾਂ ਤੱਕੀਆਂ ਨਾ, ਹੁਣ ਮਨ ਦੇ ਵਿੱਚ ਕੀ ਸੋਚਿਆ, ਐ ਮਨਾ ਹੁਣ ਸਾਰੀ ਜ਼ਿੰਦਗੀ ਸਿਮਰਨ ਵਿੱਚ ਹੀ ਗੁਜ਼ਾਰਨੀ ਹੈ। ਇੱਕ ਇੱਕ ਸਵਾਸ ਉਹਦੀ ਯਾਦ ਵਿੱਚ ਗੁਜ਼ਾਰਨਾ ਹੈ। ਉਸੇ ਵੇਲੇ ਫਿਰ ਸਿਮਰਨ ਦੇ ਵਿੱਚ ਜੁੜ ਗਿਆ ਤੇ ਆਪਣੀ ਰਸਨਾ ਤੋਂ ਉੱਚੀ ਉੱਚੀ ਰਾਮ ਰਾਮ ਬੋਲਣ ਲੱਗਾ। ਅੱਜ ਜਦੋਂ ਸਿਮਰਨ ਵਿੱਚ ਜੁੜਿਆ ਹੈ ਨਾ, ਰਾਮ ਰਾਮ ਬੋਲ ਰਿਹਾ ਹੈ ਤੇ ਕੀ ਹੋਇਆ, ਇਹਨੇ ਨੂੰ ਇਸ ਦੇਸ਼ ਦਾ ਰਾਜਾ ਇਸ ਜੰਗਲ ਦੇ ਵਿੱਚ ਹੀ ਗੁਜ਼ਰ ਰਿਹਾ ਹੈ। ਕੀ ਤੱਕ ਰਿਹਾ ਹੈ, ਰਾਮ ਰਾਮ ਦੀ ਆਵਾਜ਼ ਆ ਰਹੀ ਹੈ। ਆਪਣੇ ਘੋੜੇ ਤੋਂ ਉਤਰਿਆ ਤੇ ਉਤਰ ਕੇ ਜੰਗਲ ਵੱਲ ਝਾਤ ਮਾਰੀ, ਕੀ ਦੇਖ ਰਿਹਾ ਹੈ, ਇੱਕ ਬੜਾ ਹੀ ਸੁੰਦਰ ਬੱਚਾ ਬੈਠਾ ਰਾਮ ਰਾਮ ਦਾ ਸਿਮਰਨ ਕਰ ਰਿਹਾ ਹੈ। ਇਸ ਰਾਜੇ ਦੇ ਕੋਈ ਔਲਾਦ ਨਹੀਂ, ਕੋਈ ਬੱਚਾ ਨਹੀਂ। ਇਸ ਸੁੰਦਰ ਬੱਚੇ ਵੱਲ ਦੇਖ ਕੇ ਜਿਸ ਦੀ ਰਸਨਾ ਤੇ ਰਾਮ ਹੈ, ਇਸ ਦੇ ਵੱਲ ਤੱਕ ਕੇ ਮਨ ਦੇ ਵਿੱਚ ਐਡਾ ਪਿਆਰ ਭਰ ਆਇਆ, ਐਡਾ ਮੋਹ ਭਰ ਆਇਆ, ਨਸ ਕੇ ਗਿਆ ਤੇ ਇਸ ਬੱਚੇ ਨੂੰ ਆਪਣੀ ਛਾਤੀ ਨਾਲ ਲਾ ਲਿਆ, ਪੁੱਤਰ ਬਣਾ ਕੇ ਆਪਣੇ ਘਰ ਲੈ ਗਿਆ ਹੈ। ਤੂੰ ਮੇਰਾ ਪੁੱਤਰ ਹੈ। ਸਮਾਂ ਬੀਤਿਆ, ਇਹ ਰਾਜਾ ਬਿਰਧ ਹੋਇਆ ਤੇ ਇਹ ਬੱਚਾ ਜਵਾਨ ਹੋ ਗਿਆ। ਦੇਖੋ ਨਾਮ ਦੀਆਂ ਬਖਸ਼ਿਸ਼ਾਂ।

ਜਿਹਦੇ ਪੱਲੇ ਨਾਮ ਹੈ ਦੁਨੀਆਂ ਦੇ ਸੁੱਖ ਉਹਦੇ ਮਗਰ ਮਗਰ ਤੁਰੇ ਫਿਰਦੇ ਨੇ। ਸਤਿਗੁਰੂ ਬਾਣੀ ਵਿੱਚ ਆਖ ਰਹੇ ਨੇ ਲੋਕ ਪਰਲੋਕ ਦੇ ਸੁੱਖ ਉਹਦੇ ਮਗਰ ਤੁਰ ਪੈਂਦੇ ਨੇ ਜਿਹੜਾ ਹਿਰਦੇ ਵਿੱਚ ਨਾਮ ਵਸਾਉਂਦਾ ਹੈ। ਅੱਜ ਕੀ ਹੋਇਆ, ਰਾਜਾ ਬਿਰਧ ਹੋਇਆ ਤੇ ਇਹ ਜਵਾਨ ਹੋਇਆ, ਰਾਜੇ ਨੇ ਇਸ ਬੱਚੇ ਨੂੰ ਰਾਜ ਗੱਦੀ ਤੇ ਬਿਠਾ ਦਿੱਤਾ। ਆ ਜਿਹੜੀ ਦੁਨੀਆਂ ਸਾਰੀ ਇਸ ਦੇ ਨਾਲ ਨਫ਼ਰਤ ਕਰਦੀ ਸੀ, ਪਿੰਡ ਨਗਰੀ ਵਾਲੇ ਭੈਣ ਭਰਾ ਜਿਹੜੇ ਐਡੇ ਧੱਕੇ ਮਾਰਦੇ ਸਨ, ਅੱਜ ਸਾਰੇ ਇਸ ਨੂੰ ਇੱਕ ਵਾਰ ਮਿਲਣ ਦੀ ਖਾਤਰ ਦਰਵਾਜ਼ੇ ਤੇ ਖਲੋਤੇ ਤਰਲੇ ਕਰ ਰਹੇ ਨੇ। ਜਿਸ ਨੀਚ ਕੋਈ ਨਾ ਜਾਣੇ ਨਾਮ ਜਪਤ ਉਹ ਚੌਂ ਕੁੰਟ ਮਾਨੇ, ਐਵੇਂ ਨੇ ਬਾਬਾ ਜੀ ਨੇ ਬਾਣੀ ਵਿੱਚ ਆਖਿਆ। ਨਾਮ ਵਿੱਚ

ਯਾਰ ਜਿਹੜੇ ਦਾਣੇ ਕਿੱਲੀ ਨਾਲ ਲੱਗੇ ਰਹਿਣਗੇ ਉਹ ਬਚੇ ਰਹਿਣ। ਕਿੱਲੀ ਵਾਹਿਗੁਰੂ ਸ਼ਬਦ, ਗੁਰੂ ਨਾਨਕ ਦੇ ਚਰਨ, ਗੁਰਬਾਣੀ ਦਾ ਲੜ। ਅਰਦਾਸ ਕਰਿਓ।

0: ਫਲਾਣਾ ਫਲਾਣੇ ਨੂੰ ਦੇਖ ਕੇ ਰਾਜੀ ਨੀ, ਫਲਾਣਾ ਫਲਾਣੇ ਨੂੰ, ਇਹ ਅਰਦਾਸ ਕਰੋ ਮਹਾਰਾਜ ਤੁਹਾਡੀ ਫਲਵਾਣੀ ਕੋਲੋਂ ਸਾਰੇ ਧਰਮਾਂ ਦੀ, ਤੂੰ ਸਾਂਝਾ ਸਾਹਿਬ ਬਾਪ ਮਾਰ। ਉੱਥੇ 29 ਬੀਬੀਆਂ ਮੁਸਲਮਾਨ ਧਰਮ ਨਾਲ ਸੰਬੰਧਿਤ ਰਾਸ਼ਨ ਲੈਂਦੀ ਮੇਰਠ, ਉਹਦਾ ਵੀ ਨਾਮ ਮਾਤਾ ਕੋਲਾਂ ਜੀ ਭਲਾਈ। ਇਸ ਤਰ੍ਹਾਂ ਕਈਆਂ ਨੇ ਇੱਕ ਮਿਸ਼ਨ ਚੁਣਿਆ, ਇਹ ਹੈਲਪ ਇਜ਼ ਇੰਡੀਆ, ਜਿਨ੍ਹਾਂ ਨੇ ਇੱਕ ਮਿਸ਼ਨ ਚੁਣਿਆ ਬਜ਼ੁਰਗਾਂ ਬਾਰੇ, ਫਿਰ ਉਹਦੀ ਗਹਿਰਾਈ, ਉਹਦੀ ਸਭ ਕੁਝ। ਤੁਹਾਡੀ ਸੰਸਥਾ ਨੇ ਗੁਰੂ ਦੀ ਕਿਰਪਾ ਨਾਲ ਇਹ ਮਿਸ਼ਨ ਚੁਣਿਆ ਵਿਧਵਾ ਬੀਬੀ। ਕਈ ਸੱਜਣ ਦਾਸ ਨੂੰ ਕਹਿੰਦੇ ਹੁਣ ਰਾਸ਼ਨ ਦੇਈ ਜਾਓਗੇ ਬਸ? ਮੈਂ ਕਿਹਾ ਨਹੀਂ, ਆ ਜਿਹੜੀ 1 ਕਰੋੜ ਦੀ ਜਗ੍ਹਾ ਵਾਹਿਗੁਰੂ ਨੇ ਤਰਨ ਤਾਰਨ ਰੋਡ ਦਿੱਤੀ, ਜਿਹੜਾ ਮੈਂ ਕਿਹਾ ਅਗਲਾ ਨਿਸ਼ਾਨਾ, ਇਹਨੂੰ ਥੋੜਾ ਜਿਹਾ ਬਣਨ ਤੋਂ ਬਾਅਦ ਇਹੋ ਜਿਹਾ ਸਾਹ ਬਣਾਉਣਾ, ਇਹੋ ਜਿਹੀ ਕੋਈ ਚੀਜ਼ ਉੱਥੇ ਬਣਾਉਣੀ ਹੈ ਕਿ ਵਿਧਵਾ ਬੀਬੀਆਂ ਹੀ ਆ ਕੇ ਉੱਥੇ 10 ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਕਿਰਤ ਕਰਨ ਆਕਿਰਤ ਕਰਨ, ਉਹੋ ਹੀ ਲੱਗਣਗੀਆਂ, ਉਹੋ ਹੀ ਰੱਖੀਆਂ ਜਾਣਗੀਆਂ, ਉਹੀ ਚੀਜ਼ ਉਹ ਜੀ ਫਿਰ ਆਪੇ ਮਾਰਕੀਟ ਚ ਵਿਕੇ। ਮੈਨੂੰ ਇੰਨੀ ਖੁਸ਼ੀ ਹੋਈ, ਇੱਕ ਸ਼ਹਿਰ ਵਿੱਚ ਉਹਨਾਂ ਥੋੜਾ ਸ਼ੁਰੂ ਵੀ ਕੀਤਾ, ਪਤਾ ਕੀ ਉਹਨਾਂ ਲਿਖ ਕੇ ਛਾਪਿਆ ਵੀ ਜਿਹੜੀ ਤੁਹਾਡੇ ਘਰ ਅਖਬਾਰ ਆਉਂਦੀ ਨਾ, ਕਿੰਨੇ ਕੁ ਦੀ ਵਿਕ ਜਾਏਗੀ? 2 ਮਹੀਨੇ ਬਾਅਦ ਵਿੱਚ ਉਹ 10 ਰੁਪਏ ਵੱਟੇ ਜਾਂਦੇ, 12 ਰੁਪਏ, 8 ਰੁਪਏ। ਉਹਨਾਂ ਨੇ ਇੱਕ ਸੁਸਾਇਟੀ ਬਾਹਰ ਐਲਾਨ ਕੀਤਾ ਵੀ ਉਹ ਅਖਬਾਰ ਜਿਹੜੀ ਵੇਚੋ ਨਾ ਤੇ ਸਿਰਫ ਸੰਸਥਾ ਨੂੰ ਭੇਜ ਦਿਓ। ਅਸੀਂ ਨੇ ਅਜੇ ਸ਼ੁਰੂ ਕੀਤਾ, ਜੇ ਹੋਇਆ ਜਗ੍ਹਾ ਸੈੱਟ ਹੋ ਜੇ ਫਿਰ। ਮੈਂ ਕਿਹਾ ਫਿਰ ਕੀ ਕਰਦੇ ਹੋ? ਕਹਿੰਦੇ ਉਹ ਅਖਬਾਰ ਕੇਵਲ ਵਿਧਵਾ ਬੀਬੀਆਂ ਨੂੰ ਦਿੰਦੇ ਹਾਂ ਕਿ ਇਹਦੇ ਘਰਾਂ ਚੋਂ ਲਿਫਾਫੇ ਬਣਾ ਕੇ ਲਿਆਓ, ਜਾਇਜ ਖਾਂ ਦੇ ਕਾਗਜ਼ ਦੇ ਲਿਫਾਫੇ ਬਣਾ ਕੇ। ਫਿਰ ਉਹਨਾਂ ਕੋਲ ਮੁੱਲ ਲੈਣ ਜਾਂਦੇ ਹਾਂ, ਅਖਬਾਰ ਫ੍ਰੀ ਦੇਣੀ, ਉਹ ਉਹਨਾਂ ਨੂੰ ਇੱਕ ਬੰਡਲ ਹੀ ਬਣਾ ਲੈਣ, 2 ਰੁਪਏ, 3 ਰੁਪਏ, 4 ਰੁਪਏ ਬਚ ਜਾਂਦੇ। ਆਮ ਬੀਬੀ ਜਿਹੜੀ ਉਹ ਅੱਜ ਮੈਂ 30 ਬੰਡਲ ਬਣਾ ਲਏ, ਅੱਜ ਮੈਂ 25 ਬਣਾ ਲਏ, ਉਹਨਾਂ ਨੂੰ ਸੰਸਥਾ ਨੂੰ ਫਾਇਦਾ ਕਿ ਕਾਗਜ਼ ਮੁੱਲ ਹੀ ਲਿਆਉਣਾ ਪੈਣਾ, ਉਹਨਾਂ ਕੁ ਵਾਧਾ ਉਸ ਬੀਬੀਆਂ ਨੂੰ ਦੇਤਾ। ਉਹ ਲਿਫਾਫੇ ਬਾਜ਼ਾਰ ਆਮ ਬੰਦਿਆਂ ਦੇ ਵਿੱਚ ਨਾਲ ਥੋੜੇ ਸਸਤੇ ਰੱਖ ਦਿੱਤੇ, ਮੁਨਾਫਾ ਕੋਈ ਨਹੀਂ, ਕੇਵਲ ਉਹਨਾਂ ਬੀਬੀਆਂ ਦਾ ਆਹਾਰ ਬਣ ਗਿਆ। ਇਸ ਤਰ੍ਹਾਂ ਦੀ ਕਈ ਸੋਚਾਂ ਨੇ, ਇਹ ਸਟੇਜ ਤੋਂ ਬੋਲੀਆਂ ਜਾ ਰਹੀਆਂ। ਕਿਸੇ ਨੂੰ ਕੋਈ ਚੀਜ਼ ਕੈਚ ਕਰੇ, ਕੈਚ ਕਰਿਓ, ਇਹ ਸਿੱਖੀ ਕੁਝ ਚ ਨਾ ਪਈ ਰਹੇ, ਫੈਲਣੀ ਚਾਹੀਦੀ। ਸੇਵਾ ਕੁਝ ਚ ਨਾ ਪਈ ਰਹੇ, ਫੈਲਣੀ ਚਾਹੀਦੀ, ਘਰ ਘਰ ਪਹੁੰਚਣੀ ਚਾਹੀਦੀ। ਇਸ ਤਰ੍ਹਾਂ ਦਾ ਹੀ ਇੱਥੇ ਅਗਾਂਹ ਸਕੀਮ ਜਿਹੜੀ 20-25 ਲੱਖ ਕਿਸੇ ਚੀਜ਼ ਤੇ ਲਾ ਦਿਆਂਗੇ, ਉਹ ਚੀਜ਼ ਬੀਬੀਆਂ ਆ ਕੇ ਬਣਾਉਣਗੀਆਂ, ਬਾਜ਼ਾਰ ਵਿਕੇਗੀ, ਬਜਾਏ ਉਹਨਾਂ ਨੂੰ ਸਿਰਫ ਘਰ ਰਾਸ਼ਨ ਜਾਵੇ, ਆ ਕੇ ਕਿਰਤ ਵੀ ਕਰ। ਇਸ ਤਰ੍ਹਾਂ ਸਾਧ ਸੰਗਤ ਇਹ ਸੰਸਥਾ ਹੈਲਪ ਇਜ਼ ਇੰਡੀਆ ਜਿਹੜੀ ਬਜ਼ੁਰਗਾਂ ਦੇ ਕੰਮ ਵਿੱਚ ਗਹਿਰਾਈ ਚ ਗਈ ਹੈ। ਉਹਨਾਂ ਦੇ ਚੰਦ ਲਫ਼ਜ਼ ਅੱਜ ਮੈਨੂੰ ਯਾਦ, ਫਿਰ ਮੈਂ ਸੁਣਾਉਣਾ ਤਾਂ ਕਰਕੇ ਦੁਬਾਰਾ। ਉਹ ਕਹਿੰਦੇ 9 ਕਰੋੜ ਬਜ਼ੁਰਗ ਨੇ ਹਿੰਦੁਸਤਾਨ ਵਿੱਚ ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਪੁੱਛਦੇ ਨਹੀਂ। ਤੇ ਮੈਨੂੰ ਕਹਿੰਦੇ ਭਾਈ ਸਾਹਿਬ, ਅਸੀਂ ਤੱਤ ਕੱਢਿਆ ਕਿ ਇੱਕ ਬੱਚਾ ਨਾ ਆਪਣੀ ਮਾਂ ਨੂੰ, ਆਪਣੇ ਪਿਤਾ ਨੂੰ ਜਾਣ ਲੱਗਿਆ 1/2 ਮਿੰਟ ਤੋਂ ਵੀ ਘੱਟ ਟਾਈਮ ਲੱਗਦਾ। ਕਮਰੇ ਚ ਇੰਨਾ ਹੀ ਕਹਿ ਜੇ ਨਾ, ਪਿਤਾ ਜੀ ਮੈਂ ਚੱਲਿਆ, 1:30 ਵਜੇ ਵਾਪਸ ਆਵਾਂ, ਧਿਆਨ ਦੇਣਾ। ਕਹਿੰਦੇ ਜਦੋਂ ਪੌੜੀਆਂ ਉਤਰਦਾ ਤੇ ਪਿਓ ਦਾ ਹਿਰਦਾ ਅਸੀਸਾਂ ਨਾਲ ਦੁੱਗਣਾ ਹੋਇਆ ਹੁੰਦਾ, ਮੇਰੀ ਵੀ ਘਰ ਚ ਇੱਜ਼ਤ ਏ, ਮੈਨੂੰ ਕਹਿ ਕੇ ਗਿਆ। ਹੁਣ ਦੇਖੋ ਮੁੱਲ ਕੋਈ ਨੀ ਲੱਗਾ, ਇੱਕ ਰਸਨਾ, ਆਖੋ ਸਤਨਾਮ
1: ਵਾਹਿਗੁਰੂ,
0: ਇੱਕ ਰਸਨਾ। ਘਰ ਦੀ ਵਹੁਟੀ ਨੇ, ਨੂੰਹ ਨੇ ਜਾਣ ਲੱਗਿਆ ਸੱਸ ਨੂੰ ਇੰਨੇ ਹੀ ਲਫ਼ਜ਼ ਕਹੇ ਨੇ, ਮਾਤਾ ਜੀ ਚੱਲੇ ਆ 1:30 ਵਜੇ, 1:30 ਵਜੇ ਮੁੜ ਆਵਾਂਗੇ, ਬਸ ਇੰਨੀ ਕੁ ਰਸਨ ਹੈ। ਪਰ ਹਿਰਦਾ ਦੁੱਗਣਾ, ਇੰਨਾ ਕੁ ਬਿਨਾਂ ਕਹੇ ਤੋਂ ਚਲੇ ਜੇ, ਕਿੰਨੇ ਤਾਨੇ ਮਿਹਣੇ, ਸਾਡੀ ਇੱਜ਼ਤ ਹੀ ਕੋਈ ਹੈ? ਤੇ ਵੇਖੋ ਇੰਨਾ ਕੁ ਰਸਨਾ ਹੀ ਲੱਗੀ। ਇਹ ਵੀ ਨਿਰਧਨ ਨੂੰ ਪਾਲਣਾ ਪਿਆਰਿਓ ਨਿਰਧਨ। ਇੱਕ ਉਨ੍ਹਾਂ ਨੇ ਦੂਜਾ ਤੱਤ ਕੱਢਿਆ, ਕਹਿੰਦੇ ਕਿਸੇ ਬਜ਼ੁਰਗ ਨੂੰ ਇੱਕ ਮਿੰਟ ਦੁੱਖ ਸੁੱਖ ਪੁੱਛ ਹੀ ਲਵੋ, ਬਜ਼ੁਰਗੋ ਕੀ ਹਾਲ ਏ, ਕਿਵੇਂ ਬੀਤ ਰਹੀ ਏ, ਸੁਣਾਓ ਕਿਵੇਂ। ਕਹਿੰਦੇ ਕੀਤਾ ਕੁਝ ਨਹੀਂ, ਪਰ ਇੱਕ ਡੇਢ ਮਿੰਟ ਉਹਨੂੰ ਪੁੱਛਣ ਵਿਚ ਹੀ ਉਹਦਾ ਮਨ ਹੌਲਾ ਹੋ ਜਾਂਦਾ ਵੀ ਮੇਰੀ ਵੀ ਕੋਈ ਇੱਜ਼ਤ ਹੈਗੀ ਸੰਸਾਰ ਵਿੱਚ। ਆਖੋ ਸਤਨਾਮ,
1: ਵਾਹ।
0: ਇਹ ਵੀ ਨਿਰਧਨ ਨੂੰ ਪਾਲਣਾ ਪਿਆਰਿਆ। ਇਹਦੇ ਵਿੱਚ ਕੁਝ ਨਹੀਂ ਲੱਗਦਾ, ਕੇਵਲ ਰਸਨਾ ਦੇ ਦੋ ਲਫ਼ਜ਼। ਇਹਦੇ ਚ ਤਿੰਨ ਵਿਸ਼ੇ ਨੇ, 10-12 ਮਿੰਟ ਵਿੱਚ ਗੁਰੂ ਸਾਂਝੇ ਕਰਾਵੇ। ਰਸਨਾ ਨਾਲ ਜਿਹੜਾ ਪਾਲਣਾ ਨਾ, ਇਹਦੇ ਤਿੰਨ ਵਿਸ਼ੇ ਨੇ, ਤਿੰਨ ਪੌੜੀਆਂ। ਖੀਰਲੀ ਪੌੜੀ ਬੜੀ ਔਖੀ ਏ, ਉਹ ਕੋਈ ਕੋਈ ਚੜ ਸਕੇਗਾ, ਪਰ ਜ਼ਰੂਰ ਰੱਖਾਂਗੇ, ਜ਼ਰੂਰ ਸੰਗਤ ਦੇ। ਕਿਉਂ ਇੱਥੇ ਐਮਏ ਵਾਲੇ ਵੀ ਬੈਠੇ, ਕੱਚੀ ਵਾਲੇ ਵੀ ਬੈਠੇ। ਆ ਪਹਿਲੀ ਪੌੜੀ ਏ ਰਸਨਾ ਨਾਲ ਪਾਲਣ ਦੀ, ਕਿ ਆਮ ਹਾਲਤ ਵਿੱਚ ਬਜ਼ੁਰਗਾਂ ਨੂੰ, ਬਿਰਧਾਂ ਨੂੰ, ਹੋਰ ਵੀ ਕਈ ਸਰੀਰਾਂ ਨੂੰ ਰਸਨਾ ਨਾਲ ਮਿਠਾਸ ਰੱਖਣੀ, ਮਿੱਠਾ ਬੋਲ ਬੋਲਣਾ, ਇਹ ਵੀ ਨਿਰਧਨ ਨੂੰ ਪਾਲਣਾ। ਦੂਜੀ ਪੌੜੀ ਆਪ ਜੀ ਦੇ ਚਰਨਾਂ ਚ ਗੁਰੂ ਸੇਵਾ ਲਏ। ਚੌਥਾ ਨਿਰਧਨ ਨੂੰ ਪਾਲਣਾ ਰਸਨਾ ਨਾਲ। ਕੋਈ ਮੁੱਲ ਨਹੀਂ ਲੱਗਦਾ, ਚੰਦ ਲਫ਼ਜ਼ ਮਿਠਾਸ ਦੇ। ਤੈਨੂੰ ਅਸੀਸਾਂ ਦਵਾਂਦੇ, ਇਹਦੀਆਂ ਤਿੰਨ ਅਵਸਥਾ ਨੇ ਜੀ। ਇੱਕ ਪਹਿਲੀ ਪੌੜੀ ਏ ਆਮ ਹਾਲਤ ਵਿੱਚ, ਬਰਬਰ ਦਾ ਰਾਗੀ ਹੋਵੇ, ਬਰਬਰ ਦਾ ਆਪਣੇ ਮੇਲ ਜੋਲ ਦਾ ਰਸਨਾ ਨਾਲ ਮਿਠਾਸ ਰੱਖਣੀ। ਇੱਕ ਦੂਸਰੀ ਪੌੜੀ ਹੈ ਜੀ,

ਗੁਣਾਂ ਚੋਂ ਛੋਟੇ ਨੂੰ ਵੀ ਆਪਣੇ ਤੋਂ ਉਮਰ ਤੋਂ ਛੋਟੇ ਨੂੰ ਵੀ ਆਪਣੇ ਤੋਂ ਮਾਇਆ ਵੱਲੋਂ ਛੋਟੇ ਨੂੰ ਵੀ ਪਿਆਰਿਓ ਰਸਨਾ ਮਿਠਾਸ ਨਾਲ ਬੋਲਣਾ ਇਹ ਅਗਲੀ ਪੌੜੀ ਜੇ ਕਈ ਬਰੱਬਰ ਵਾਲਿਆਂ ਨਾਲ ਮਿਠਾਸ ਰੱਖ ਲੈਂਦੇ ਪਰ ਥੱਲੇ ਹੋਵੇ ਉਹ ਗੱਲ ਹੋਰ ਹੋ ਜਾਂਦੀ ਗੁਣਾਂ ਤੋਂ ਘਾਟਾ ਲਾਵੀ ਉਮਰ ਤੋਂ ਘਾਟਾ ਲਾਵੀ ਮਾਇਆ ਤੋਂ ਘਾਟਾ ਇੱਕ ਧਾਰਮਿਕ ਸਥਾਨ ਦੀ ਮੈਨੂੰ ਪ੍ਰਤੱਖ ਬੀਤੀ ਨਾ ਸਾਹਮਣੇ ਆ ਜਾਂਦੀ ਹੈ ਇੱਕ ਧਾਰਮਿਕ ਸਥਾਨ ਤੇ ਕੋਈ ਬੰਦਾ ਕੰਮ ਕਰਦਾ ਸੀ ਤੇ ਉਹਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਆਖਿਆ ਸੀ ਵੀ ਮੈਂ ਕਿਤੇ ਹੋਰ ਕੰਮ ਲੱਭ ਲਿਆ ਮੈਂ ਕੰਮ ਨਹੀਂ ਕਰਦਾ ਧਿਆਨ ਦੇਣਾ ਜੇ ਤੇ ਸੋਝੀ ਨਾ ਹੋਵੇ ਤੇ ਉਹ ਪਤਾ ਕੀ ਕਹਿੰਦਾ ਜਿੱਥੇ ਕੱਲ ਜਾਣਾ ਹੀ ਅੱਜ ਜਾ ਹੱਕ ਸਤਨਾਮ ਸਾਡੇ ਕੋਲ ਬੰਦਿਆਂ ਦਾ ਘਾਟਾ ਸਾਡੇ ਕੋਲ ਕੋਈ ਘਾਟਾ ਬੰਦੇ ਧਿਆਨ ਪਰ ਉਹਦੇ ਪਤਾ ਕੀ ਲਫ਼ਜ਼ ਸੀ ਤੂੰ ਇਸ ਗੁਰਦੁਆਰੇ ਸੇਵਾ ਨਹੀਂ ਕਰਨੀ ਕੋਈ ਗੱਲ ਨਹੀਂ ਬੇਟਾ ਧਿਆਨ ਦੇ ਇਸ ਵੇਲੇ ਰਾਤ ਦੇ 9 ਵਜੇ ਨੇ ਜੇ ਤੂੰ ਜਾਣਾ ਚਾਹੁੰਦਾ ਕੱਲ ਦੁਪਹਿਰ ਤੱਕ ਇੰਤਜ਼ਾਰ ਕਰ ਲੈ ਸਾਡੇ ਇਸ ਗੁਰਦੁਆਰੇ ਦੀ ਕੋਈ ਮਰਿਆਦਾ ਕਿਸੇ ਨੂੰ ਨੌਕਰੀ ਤੋਂ ਛੁੱਟੀ ਦੇਣੀ ਹੋਵੇ ਧਿਆਨ ਦੇ ਉਹਨੇ ਆਖਿਆ ਵੀ ਚਲੋ ਮੈਂ ਕੱਲ ਚੱਲ ਆਇਆ ਕੰਮ ਮੈਨੂੰ ਕਿਤੇ ਹੋਰ ਉਹਨੇ ਅਗਲੇ ਦਿਨ ਸਾਧ ਸੰਗਤ ਮਠਿਆਈ ਦਾ ਡੱਬਾ ਧਿਆਨ ਦੇਣਾ ਕੁੜਤੇ ਪਜਾਮੇ ਦਾ ਪੀਸ ਤਨਖਾਹ ਤੋਂ ਇਲਾਵਾ 500 ਉੱਤੇ ਰੱਖ ਕੇ ਕਹਿਣ ਲੱਗੇ ਆ ਜਾ ਗੁਰੂ ਦੀ ਜੋਰੀ ਚ ਗੁਰੂ ਦੀ ਜੋਰੀ ਚ ਅਰਦਾਸ ਕਰਕੇ ਤੋਰਿਆ ਮਹਾਰਾਜ ਇਹ ਇੱਥੋਂ ਛੱਡ ਕੇ ਜਿੱਥੇ ਜਾ ਰਿਹਾ ਕਿਰਪਾ ਕਰਨੀ ਇਹਨੂੰ ਹੋਰ ਤਰੱਕੀ ਬਖਸ਼ ਦੱਸੋ ਦੋਵਾਂ ਪ੍ਰਧਾਨਾਂ ਦਾ ਕਿੰਨਾ ਅੰਤਰ ਹੈ ਇਹ ਦੂਜੀ ਪੌੜੀ ਹੈ ਨਿਰਧਨ ਨੂੰ ਪਾਲਣ ਦੀ ਕਿ ਆਪਣੇ ਕਰਿੰਦੇ ਨੂੰ ਵੀ ਕੋਈ ਇਹ ਨਹੀਂ ਨਫ਼ਰਤ ਈਰਖਾ ਦੁਸ਼ ਇੰਜ ਤੋਰਿਆ ਤੇ ਬਜਾਏ ਉਹ ਕਵੇ ਵੀ ਮੈਂ ਜੀ ਕਿਤੇ ਹੋਰ ਕੰਮ ਲੱਭ ਲਿਆ ਉਹ ਜਿੱਥੇ ਕੱਲ ਜਾਣਾ ਅੱਜ ਜਾ ਸਾਨੂੰ ਕੀ ਸੁਣਾਉਣਾ ਤੇ ਬਜਾਏ ਉਹਨੂੰ ਇੰਜ ਤੋਰਿਆ ਇਹ ਕੀ ਕਹੋਗੇ ਮੈਂ ਕਹਿੰਦਾ ਉਹ ਗੁਰਦੁਆਰੇ ਦਾ ਪ੍ਰਧਾਨ ਨਹੀਂ ਰੱਬ ਦਾ ਰੂਪ ਹੋਏਗਾ ਜਿਹੜਾ ਗੁਰਬਾਣੀ ਚ ਅਸਲੀ ਪ੍ਰਧਾਨ ਆਖਿਆ ਉਹ ਹੋਏਗਾ ਪ੍ਰਭ ਕੋ ਸਿਮਰੈ ਸੇ ਪੁਰਖ ਆ ਦੂਜੀ ਪੌੜੀ ਜੇ ਇੱਕੇ ਬਰੱਬਰ ਵਾਲੇ ਨਾਲ ਮਿਠਾਸ ਇੱਕੇ ਆਪਣੇ ਤੋਂ ਛੋਟੇ ਨਾਲ ਵੀ ਜਾਂਚ ਆ ਗਈ ਉਹ ਬੰਦਾ ਤੁਸੀਂ ਦੱਸੋ ਜਿੱਥੇ ਵੀ ਜਾਏਗਾ ਇਹ ਜ਼ਰੂਰ ਯਾਦ ਰੱਖੇਗਾ ਮੈਨੂੰ ਕਿਵੇਂ ਉੱਥੋਂ ਭੇਜਿਆ ਜੋ ਮਰਿਆਦਾ ਇਹ ਅਗਲੀ ਪੌੜੀ ਜੇ ਉਮਰ ਤੋਂ ਛੋਟੇ ਨੂੰ ਗੁਣਾਂ ਤੋਂ ਛੋਟੇ ਨੂੰ ਮਾਇਆ ਵੱਲੋਂ ਛੋਟੇ ਨੂੰ ਵੀ ਰਸਨਾ ਦੇ ਨਾਲ ਮਿਠਾਸ ਵਿੱਚ ਪਾਲਣਾ ਜ਼ਰੂਰ ਚਾਤੀ ਪਾਇਓ ਤੁਹਾਡੇ ਘਰ ਕੰਮ ਕਰਨ ਵਾਲੀਆਂ ਲੱਗੀਆਂ ਹੁੰਦੀਆਂ ਦੇਖਿਆ ਜਾਵੇ ਤੇ ਮਾਇਆ ਵੱਲੋਂ ਫਿਰ ਉਹ ਛੋਟੀਆਂ ਤਾਂ ਹੀ ਆਉਂਦੀਆਂ ਨੇ ਕੰਮ ਕਰਨ ਜੋ ਕੋਈ ਗੁਰੂ ਕੀ ਸੰਗਤ ਕਰਦੀ ਉਹ ਜੀ ਕਹਿ ਕੇ ਬੁਲਾਉਂਦੀ ਜੇ ਨਹੀਂ ਸੰਗਤ ਤੇ ਨੀ ਤੇ ਉਹ ਕਰਕੇ ਬੁਲਾਇਆ ਜਿਹੜਾ ਜੀ ਕਹਿ ਕੇ ਬੁਲਾਉਂਦਾ ਉਹਨੂੰ ਪਤਾ ਨਜ਼ਰ ਪੱਠੀ ਜੇ ਕਰੇ ਉਹਦੀ ਨਜ਼ਰ ਖਤਮ ਹੋ ਜੇ ਤੇ ਕਿਤੇ ਮੈਨੂੰ ਵੀ ਇਹਦੇ ਚ ਸ਼ਾਮਲ ਕਰਦਾ ਉਹਨੂੰ ਪਤਾ ਸੀ ਸ਼ਾਹਜਹਾਨ ਮੇਰੇ ਨਾਲ ਇੰਜ ਹੋ ਜਾਣ ਮੇਰੀ ਕਲਮ ਚੱਲਦੀ ਹੋਵੇ ਮੇਰਾ ਹੁਕਮ ਚੱਲਦਾ ਹੋਵੇ ਤੇ ਅੱਜ ਮੇਰਾ ਪੁੱਤਰ ਐਲਾਨ ਕੀਤਾ ਹੋਵੇ ਕਿ ਪਾਣੀ ਦੇ ਘੁੱਟ ਗਿਣ ਕੇ ਦੇਣੇ ਸ਼ਾਹਜਹਾਨ ਰੋਟੀ ਦੀਆਂ ਬੁਰਕੀਆਂ ਗਿਣ ਕੇ ਮਿਲਦੀਆਂ ਸੀ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਏ
ਆ ਦੂਜੀ ਪੌੜੀ ਏ। ਚਲੋ ਇੱਕ ਗੱਲ ਕਹਿਣੀ ਵੀ ਚਾਹੀਦੀ, ਪਰ ਸੰਗਤ ਨੂੰ ਦੱਸਣ ਲਈ ਸਾਡੇ ਘਰ ਵੀ ਕੰਮ ਕਰਨ ਵਾਲੇ ਸੀ, ਸਾਧ ਸੰਗਤ ਉਹਨੇ ਪੈਸੇ ਵੀ ਚੁੱਕ ਲਏ, ਇਹਦੇ ਪਿਆ ਸੀ ਲਿਫਾਫਾ ਵੱਜ ਗਿਆ ਹੱਥ, ਸਾਰੇ ਨੀ ਵਿੱਚੋਂ ਕੱਢੇ ਥੋੜੇ ਅੱਧੇ ਪਚੱਤੇ। ਮੈਂ ਆਪਣੀ ਘਰ ਵਾਲੀ ਨੂੰ ਕਿਹਾ, ਮੈਂ ਕਿਹਾ ਵੀ ਇਹ ਪੈਸੇ ਚੁੱਕੇ ਗਏ, ਹੋਰ ਕੋਈ ਆਇਆ ਨੀ, ਛੋਟਾ ਜਿਹਾ ਹੀ ਖੜਾ ਹੈ ਜੀ। ਮੈਂ ਕਿ ਕੰਮ ਉਹਦਾ ਹੀ ਹੋਇਆ। ਹੁਣ ਧਿਆਨ ਦੇਣਾ, ਹੁਣ ਇੱਕ ਬੰਨੇ ਗੁੱਸਾ ਚੋਰੀ, ਇੱਕ ਬੰਨੇ 10 ਪੈਸੇ ਪਤਾ ਵੀ ਨਹੀਂ, 90 ਪੈਸੇ ਪਤਾ ਹੋਈ। ਮੈਂ ਅਗਲੇ ਦਿਨ ਸਾਧ ਸੰਗਤ ਉਸੇ ਲਿਫਾਫੇ ਚ ਨਾ 10 ਦੇ ਨੋਟ ਗਿਣ ਕੇ, 20 ਦੇ ਗਿਣ ਕੇ, 50 ਦੇ ਗਿਣ ਕੇ, ਸਿੱਕੇ ਗਿਣ ਕੇ ਨਾ ਉਥਲ ਪੁਥਲ ਕਰਕੇ ਉਂਝ ਹੀ ਰੱਖਦਾ। ਮੈਂ ਕਿਹਾ ਹੁਣ ਗਿਣ ਕੇ ਰੱਖਦੇ, ਜੇ ਕੱਟ ਗਏ ਪਤਾ ਲੱਗ ਜੇ ਇਹੀ, ਉਹ ਕੰਮ ਹੋ ਗਿਆ। 2 ਦਿਨ ਬਾਅਦ ਉਹਦੇ ਚੋਂ ਵੀ ਜਦੋਂ ਘੱਟ ਗਏ, ਮੈਂ ਕਿਹਾ ਤੇ ਹੁਣ ਗਿਣ ਕੇ ਪਾਏ ਸੀ ਵੀ ਧਿਆਨ ਲੈਣ ਲਈ, ਹੁਣ ਧਿਆਨ ਦੇਣਾ। ਦਾਸ ਦੇ ਘਰੋਂ ਹੀ ਕਹਿਣ ਲੱਗੀ ਵੀ ਜੇ ਇਹਨੂੰ ਇਸ ਤਰ੍ਹਾਂ ਕੱਢਿਆ ਨਾ ਕਿ ਤੂੰ ਚੋਰੀ ਕੀਤੀ। ਕਹਿੰਦੀ ਹੋਰ 10 ਘਰਾਂ ਚ ਕੰਮ ਕਰਦੀ, ਕਿਸੇ ਬੰਨੇ ਵੀ ਕਿਸੇ ਜੋਗੀ ਨਹੀਂ ਰਹੇਗੀ, ਆਪਾਂ ਚੁੱਪ ਚਪੀਤੇ ਹੀ ਕੱਢੀਏ ਕਿ ਇਹਦੀ ਬਾਹਰ ਇੱਜ਼ਤ ਨਾ ਖਰਾਬ ਹੋਵੇ। ਧਿਆਨ ਦੇ, ਇਹ ਗੱਲ ਕਹਿਣ ਚ ਆ ਰਹੀ, ਇਹਨੂੰ ਵਡਿਆਈ ਚ ਨਾ ਸਮਝ। ਹੁਣ ਇੱਕ ਇੱਕ ਮੁੱਲਾ ਇਕੱਠਾ ਕਰ ਲੈਣਾ, ਹੱਕ ਸਤਨਾਮ, ਇੱਕ ਇਹ ਮੁੱਲਾ ਇਕੱਠਾ ਕਰ ਲੈਣਾ, ਆ ਵੇਖੋ ਜੀ ਪ੍ਰਤੱਖ ਕੀਤਾ, ਆ ਹੋ ਗਿਆ, ਇਹ ਕੀਤਾ ਇਹਨੇ, ਇੱਜ਼ਤ ਵੀ ਗਈ, ਸਭ ਕੁਝ ਗਿਆ, ਹੋਰ ਵੀ ਕਈ ਕੁਝ। ਗਲਤੀ ਸਾਡੇ ਤੋਂ ਵੀ ਹੋ ਸਕਦੀ, ਕੱਲ ਨੂੰ ਸਾਡੇ ਨਾਲ ਇੰਜ ਹੋ ਜੇ, ਦੱਸੋ ਕੀ ਬੀਤੇਗੀ। ਉਹਨੂੰ ਅੰਦਰ ਬਹਿ ਕੇ ਸਮਝਾਤਾ ਗੁਰੂ ਸਾਹਿਬ ਦੇ ਕਮਰੇ ਚ, ਤੇਰੀ ਇੱਜ਼ਤ ਲਈ ਰੌਲਾ ਨਹੀਂ ਪਾਉਣਾ ਚਾਹੁੰਦੇ, ਪਰ ਇਹ ਵੀ ਨਹੀਂ ਚਾਹੁੰਦੇ ਕਿ ਤੈਨੂੰ ਆਦਤ ਪਈ ਰਵੇ। ਆ ਗੁਰੂ ਸਾਹਿਬ ਬੈਠੇ ਹੀ ਇਹਨਾਂ ਵੱਲ ਮੁੱਖ ਕਰਕੇ ਕਹਿ ਦੇ, ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾ, ਰੱਖਣਾ ਸੀ ਨਹੀਂ, ਪਰ ਤੈਨੂੰ ਬੇਇੱਜ਼ਤ ਕਰਕੇ ਨਹੀਂ ਚਾਹੁੰਦੇ। ਧਿਆਨ ਦੇਣਾ, ਇਹ ਵੀ ਨਿਰਧਨ ਨੂੰ ਪਾਲਣਾ। ਬਰਬਰ ਦੇ ਨਾਲ ਮਿਠਾਸ ਤੇ ਰੱਖੀ ਜਾਂਦੀ ਹੈ, ਇਹ ਦੂਜੀ ਪੌੜੀ ਏ ਛੋਟੇ ਨੂੰ ਵੀ। ਅਰਦਾਸ ਕਰੋ, ਇਹ ਦੂਜੀ ਵੀ ਔਖੀ ਏ, ਪਰ ਇਹ ਮੇਰੇ ਖਿਆਲ ਤਕਰੀਬਨ ਸਾਰੇ ਚੜ ਸਕਦੇ ਆ, ਗੁਰੂ ਕਿਰਪਾ ਕਰ ਸਕਦਾ। ਕੈਨੇਡਾ ਦੀ ਗੱਲ ਤੇ ਤੁਸੀਂ ਸੁਣੀ ਹੋਈ ਹੈ ਕਿ ਇੱਕ ਜਗ੍ਹਾ ਤੇ ਦਾਸ 2 ਘੰਟੇ ਪਹਿਲੇ ਚਲਾ ਗਿਆ, ਪ੍ਰੋਗਰਾਮ ਸੀ 9 to 10 ਵਜੇ, 7 ਵਜੇ ਚਲੇ ਗਏ। ਉਹ ਕਹਿੰਦੇ ਪ੍ਰਬੰਧਕ ਆ ਕਿਉਂ ਗਏ ਪਹਿਲੇ? ਮੈਂ ਕਿਹਾ ਜੀ ਵਿਹਲੇ ਸਾਂ, ਹੁਣ ਕੀ ਕਰੀਏ, ਤੇ ਸਰਵਣ ਕਰਾਂਗੇ, ਬਹਿ ਗਏ ਤੇ ਬੱਚੇ ਕੀਰਤਨ ਕਰ ਰਹੇ ਸੀ। ਤੇ ਇਹਨੇ ਨੂੰ ਇੱਕ ਬੜੇ ਨਾਂ ਵਾਲਾ ਰਾਗੀ, ਉਹ ਸਟੇਜ ਸੈਕਟਰੀ ਨਾਲ ਘੁਸਰ ਮੁਸਰ ਸ਼ੁਰੂ ਹੋ ਗਈ, ਅੱਖਾਂ ਖੁੱਲ ਗਈਆਂ, ਆਵਾਜ਼ ਕੀ ਆ ਰਹੀ ਸੀ, ਰੋਲਾ ਕੀ ਪੈ ਰਿਹਾ ਸੀ, ਬੱਚਿਆਂ ਨੂੰ ਉਠਾਓ, ਸਾਨੂੰ ਹੁਣੇ ਪਾਓ। ਧਿਆਨ ਦੇਣਾ, ਸਟੇਜ ਸੈਕਟਰੀ ਕਹਿ ਰਿਹਾ ਸੀ 15 ਮਿੰਟ ਅਨਾਊਂਸ ਕੀਤੇ ਨੇ, 5 ਮਿੰਟ ਲੰਘ ਚੁੱਕੇ ਨੇ, 10 ਕੁ ਮਿੰਟ ਰਹਿ ਗਏ, ਬਸ 10 ਮਿੰਟ ਬੈਠੇ ਤੇ ਪਤਾ ਤੁਸੀਂ ਬਹਿਣੇ। ਸਾਜ ਚੁੱਕੇ ਤੇ ਰਾਗੀ ਬਾਹਰ, ਉਹਨਾਂ ਦਾ ਨਾਂ ਸੀ ਥੋੜਾ ਸਿੱਖ ਜਗਤ, ਪਿਛਲੇ ਕੋਈ ਪੁੰਨ ਹੋਣਗੇ ਤੇ ਨਾਂ ਸੀ, ਪਰ ਅੱਗੋਂ ਕਿਸੇ ਮਹਾਂਪੁਰਸ਼ ਦੀ ਸੰਗਤ ਨਹੀਂ ਸੀ, ਜਿਹਦੇ ਕਰਕੇ ਪਿਛਲੇ ਪੁੰਨ ਖਤਮ ਹੋ ਰਹੇ। ਇੱਕ ਹੁੰਦਾ ਖਾਏ ਚਲੇ ਇਥਾਉਂ ਤੇ ਨਾ ਵੀ ਕਾਈ ਕਾ, ਸਾਡਾ ਇੱਕ ਕੀਰਤਨੀ ਹੈ ਤੇ ਇੱਕ ਮਹਾਂਪੁਰਸ਼ ਨੇ ਥੋੜਾ ਪਹੁੰਚੇ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਉਹਦੇ ਬਾਰੇ ਦੱਸੋ, ਨਾਂ ਬੜਾ ਉਹਦਾ, ਕਹਿੰਦੇ ਨਾਂ ਬੜਾ ਪਰ ਪਿਛਲੇ ਪੁੰਨ ਖਾਂਦਾ ਪਿਆ, ਨਵਾਂ ਕੱਖ ਨਹੀਂ ਬੀਜਦਾ ਪਿਆ। ਐਸਾ ਇਸ਼ਾਰਾ, ਕਈ ਪਿਛਲੇ ਪੁੰਨ ਖਾਂਦੇ ਨਵੇਂ ਨਹੀਂ ਬੀਜਦੇ। ਇੱਕ ਹੁੰਦਾ ਖਾਏ ਚਲੇ ਥਾਂ ਤੇ ਨਾ ਵੀ ਕਾਈ ਕਾ, ਕੋਈ ਪਿਛਲੇ ਖਾ ਲੈ ਨਵੇਂ ਨਾ ਬੀਜੇ, ਉਹ ਕੋਈ ਵੱਡੀ ਬਾਤ ਨਹੀਂ ਉਹਦੀ ਜ਼ਿੰਦਗੀ ਦੀ।
کوئی بڑی بات پڑ دو نم بنا وہ سات سنگت راگی باہر گیٹ پہ نہ سی وہ سٹیج سیکٹری مگر مگر کہندا جی ٹیلیویژن تے دتا اشتہار دتا جگہ جگہ دتا تے تسی ہن چلے ہو کہندا جی بچے اٹھاؤ کہندے جی ہن ساڈی تے گل کردے ہاں بھی منٹ ڈیڑھ لنگ گیا اٹھ کو منٹ رہ گئے بچیاں دے تے بس تسی پھر کرو دھیان دینا کہندے نہیں اسی نہیں روک سو کہندے اٹھ منٹ رہ گئے وہ اگوں آؤں ہاتھ پاس کہندے جی اٹھ منٹ اسی کیرتن سنیے نا سننا اتنا اوکھا وہ کہندے پھر کی چاہتے آؤ پھر ٹھانے کہندے نہیں سانو اعتبار نہیں رہا اسی اتنے ہی کلواں گے گیٹ دے ساج لے کے تسی سٹیج تے جاؤ ہونے ہی انہوں اٹھاؤ جتھے شبد تاں اندر آواں گے وہ بچیاں نو وچے اٹھایا ساز سنگت انہوں نے وہ جتھا بیٹھا اے کی کہو گے کہ کوئی جتھا کمزور ہے اجے بچے رے کر تے کیرتن نہیں رہے نے نا انہوں نو وچے اٹھاؤ اسی سمجھ لو اپنے تو چھوٹے رے کوئی سرکار یہ دوجی پوڑی ہے جدوں گناں وچ عمر وچ مایا وچ اپنے تو چھوٹے نال وی تینو رسنا وچوں ستکار کرنا ہے مٹھاس آئے بلے دی گل بھی تسی سڑی ہوئی جی عنایت خان بلے دے گرو نے اپنا چیلا بھیجتا سی بلے دی بھن دے ویاہ تے انہیں بھی نہیں کیا بہ جا ستنام کتے چیلا ہے پٹ ہو گئی سی گرو دی یہ دوجی پوڑی ہے ضرور چاتی پائے پیارے ہو مایا ولوں عمر ولوں گناہ ولوں اپنے تو چھوٹے نو بھی رسنا رائی ستکار دینا مٹھاس دینی یہ بھی نردن نو پالنا ہے ہوں تیجا بڑا اوکھا پر سنانا ضرور ہے کہ اس سنگت ایم اے دی گل بھی کہنی کچی دی بھی کہنی کوئی کیا پتا چڑھ جائے ایک واری پنکتی پڑھ لو جی

ਪਹਿਲਾਂ ਆਮ ਬੰਦੇ ਨਾਲ ਰਸਨਾ ਰਾਹੀਂ ਪਾਲਣਾ ਮਿਠਾਸ, ਦੂਜਾ ਅਗਲੀ ਪੌੜੀ ਚੜ ਜਾਓ ਆਪਣੇ ਤੋਂ ਗੁਣਾਂ ਤੋਂ ਛੋਟੇ, ਉਮਰ ਤੋਂ ਛੋਟੇ, ਮਾਇਆ ਵੱਲੋਂ ਛੋਟੇ ਨੂੰ ਵੀ ਰਸਨਾ ਰਾਹੀਂ ਸਤਿਕਾਰ ਮਿਠਾਸ, ਇਹ ਵੀ ਨਿਰਧ ਨੂੰ ਪਾਲਣਾ। ਹੁਣ ਤੀਜਾ ਹੋਰ ਗੱਲ ਤਾਂ ਵੀ ਇਹ ਕੋਈ ਕੋਈ ਚੜੇਗਾ ਤੁਹਾਡੇ ਚ, ਤੀਜਾ ਨਿਰਧਨ ਨੂੰ ਪਾਲਣਾ ਜੇ ਕਿ ਤੁਹਾਡੀ ਕੋਈ ਨਿੰਦਿਆ ਕਰਨ ਵਾਲਾ ਹੋਵੇ ਤਾਂ ਵੀ ਉਹਨੂੰ ਰਸਨਾ ਰਾਹੀਂ ਪਿਆਰ ਹੀ ਦੇਣਾ। ਗੱਜ ਕੇ ਆਖੋ ਸਤਨਾਮ। ਗੁਣਾਂ ਤੋਂ ਛੋਟੇ ਤੋਂ ਹੀ ਹੋਰ ਅੱਗੇ ਪੌੜੀ ਕਿ ਕੋਈ ਬੰਦਾ ਪਤਾ ਤੁਹਾਨੂੰ ਨਿੰਦਕ ਤੁਹਾਡੀ ਨਿੰਦਿਆ ਕਰ ਰਿਹਾ ਪਰ ਤਾਂ ਵੀ ਤੁਸੀਂ ਜਵਾਨ ਰਾਹੀਂ ਨਹੀਂ ਵਿਗਾੜਦੇ, ਪਿਆਰ ਦਿੰਦੇ। ਇਹਦੀਆਂ ਇਤਿਹਾਸਕ ਮਿਸਾਲਾਂ ਵੀ ਨੇ। ਗੁਰੂ ਅਮਰਦਾਸ ਜੀ ਨੂੰ ਦਾਤੂ ਜੀ ਲੱਤ ਮਾਰਦੇ, ਉਹ ਰਸਨਾ ਨਾਲ ਕਿਵੇਂ ਪਾਲਦੇ ਨਿਰਧਨ ਨੂੰ? ਉਹਦਾ ਪੈਰ ਫੜ ਕੇ ਘੁੱਟਣ ਲੱਗ ਪੈਂਦੇ, ਕਹਿੰਦੇ ਮੈਂ ਬਜ਼ੁਰਗ ਹਾਂ, ਮੇਰੀਆਂ ਹੱਡੀਆਂ ਸਖਤ ਹੋ ਗਈਆਂ, ਬੇਟਾ ਜੀ ਕਿਤੇ ਤੇਰੇ ਪੈਰ ਨੂੰ ਚੋਟ ਨਾ ਆਈ। ਇਹ ਪੌੜੀ ਕੋਈ ਚੜੇਗਾ? ਲੱਤ ਮਾਰਨ ਵਾਲੇ ਨੂੰ ਵੀ, ਨਿੰਦਿਆ ਕਰਨ ਵਾਲੇ ਨੂੰ ਵੀ ਰਸਨਾ ਨਾ ਲਾਇਆ। ਕੋਸ਼ਿਸ਼ ਕਰੋ ਜਵਾਨ ਕਰਕੇ ਨਿੰਦਿਆ ਕਰਨ ਵਾਲੇ ਨੂੰ। ਗੁਰੂ ਅਰਜਨ ਦੇਵ ਪ੍ਰਿਥੀ ਚੰਦ ਕਿੰਨੀ ਈਰਖਾ ਕਰਦਾ ਹੈ ਦੇਖੋ। ਜੇ ਪੰਜ ਸਰੀਰ ਇਕੱਠੇ ਹੋ ਕੇ ਆਉਂਦੇ ਆ ਜੀ, ਪ੍ਰਿਥੀ ਚੰਦ ਬਿਮਾਰ ਏ, ਬੜੇ ਚਿਰ ਤੋਂ ਲੱਥਦਾ ਨੀ ਪਿਆ, ਤਾਪਤ ਕਿਰਪਾ ਕਰੋ, ਇਹਦੀ ਅਰਦਾਸ ਵੇਖੋ। ਇਹ ਪੌੜੀ ਕੋਈ ਕੋਈ ਚੜੇ। ਕੱਲ ਚ ਪੱਲਾ ਪਾ ਕੇ ਹਜ਼ੂਰ ਖੜੇ ਹੋ ਜਾਂਦੇ ਨੇ ਤੇ ਸ਼ਬਦ ਉਚਾਰਦੇ ਨੇ, ਹਰ ਜੀਓ ਤੂੰ ਸੁਖ ਸੰਪਤ ਰਾਸ, ਰਾਖ ਲਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ। ਸਮਾਂ ਪੂਰਾ ਸੂਰਾ, ਮੈਂ ਇਹਨੂੰ ਬੋਲ ਕੇ ਵੀ ਨਹੀਂ ਕਰ ਸਕਦਾ ਪੂਰਾ ਸੂਰਾ। ਉਹ ਪੰਜ ਸਰੀਰ ਆਉਂਦੇ ਨੇ ਸ਼ੁਕਰਾਨਾ ਕਰਨ, ਇਹ ਪ੍ਰਿਥੀ ਚੰਦ ਰਾਜੀ ਹੋ ਗਿਆ, ਵੇਖੋ ਆਮ ਨਹੀਂ ਆਇਆ ਸ਼ੁਕਰਾਨਾ। ਫਿਰ ਗੱਲ ਚ ਪੱਲਾ ਪਾਉਂਦੇ ਤੇ ਸ਼ਬਦ ਉਚਾਰਦੇ, ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ, ਹਮ ਤਿਸਕੀ ਸਰਣਾਗਤੀ ਜੋ ਸਦਾ ਸਾ। ਇਹ ਪੌੜੀ ਕੋਈ ਕੋਈ ਚੜਦਾ ਜੇ ਕਿ ਨਿੰਦਿਆ ਕਰਨ ਵਾਲੇ ਨੂੰ ਵੀ ਰਸਨਾ ਰਾਹੀਂ ਵੀ ਮੈਂ ਤੇਰਾ ਬੁਰਾ ਨਹੀਂ ਚਾਹੀਦਾ। ਗੁਰਪੂਰਾ ਨਿਰਵੈਰ ਹੈ ਨਿੰਦਕ ਦੁਖੀ ਇਹ ਮੁਕਤਾ। ਸੁਣਾਉਣਾ ਦਾਲ ਦਾ ਫਰਜ ਹੈ, ਕਿਆ ਪਤਾ ਕਿਹੜਾ ਕੋਈ ਆ ਜਾਏ ਇਸ ਪੌੜੀ ਤੇ। ਇਹ ਤਿੰਨ ਤਰ੍ਹਾਂ ਦੀਆਂ ਰਸਨਾ ਦੇ ਰਾਹੀਂ, ਬਰਾਬਰ ਦੇ, ਛੋਟੇ ਗੁਣਾਂ ਦੇ, ਫਿਰ ਛੋਟੇ ਗੁਣਾਂ ਤੋਂ ਵੀ ਥੱਲੇ ਨਿੰਦਕ ਨੂੰ ਵੀ। ਅਰਦਾਸ ਕਰੋ ਮਹਾਰਾਜ ਜੀ ਕਿਰਪਾ ਕਰੋ।

ਅਨਮੋਲ ਤੇ ਦਰਗਾਹੀ ਬਾਣੀ ਦਾ ਕੀਰਤਨ ਅਤੇ ਸਮਾਜ ਸੁਧਾਰ ਜੀਵਨ ਜੁਗਤ ਅਤੇ ਅਧਿਆਤਮਕ ਵਿਚਾਰਾਂ ਭਾਈ ਗੁਰ ਇਕਬਾਲ ਸਿੰਘ ਗੁਰਦੁਆਰਾ ਮਾਤਾ ਕੌਲਾਂ ਜੀ ਵਾਲੇ ਤਿਨਾਂ ਦੀ ਰਸਨਾ ਤੋਂ ਸਰਵਣ ਕਰ ਰਹੇ ਸੀ। ਭਾਈ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨਿਸ਼ਕਾਮ ਸੇਵਾ ਲੈ ਰਹੇ ਹਨ। ਆਪ ਸੰਗਤ ਦੀ ਦਿੱਤੀ ਮਾਇਆ ਰੂਪੀ ਸੇਵਾ ਨਾਲ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਜੰਡਿਆਲਾ ਗੁਰੂ ਬਰੇਲੀ ਤੇ ਦਿੱਲੀ ਜਮਨਾ ਪਾਰ ਵਿਧਵਾ ਬੀਬੀਆਂ ਦੇ ਕੇਂਦਰ ਚੱਲ ਰਹੇ ਹਨ। ਇਸ ਦੇ ਨਾਲ ਹੀ ਦੇਹਰਾਦੂਨ, ਲੁਧਿਆਣਾ, ਜੰਡਿਆਲਾ ਗੁਰੂ ਤੇ ਅੰਮ੍ਰਿਤਸਰ ਵਿਚ ਹਸਪਤਾਲ ਦੇ ਰੂਪ ਵਿਚ ਸੇਵਾ ਅਤੇ ਹੋਰ 46 ਜਗ੍ਹਾ ਧਾਰਮਿਕ ਤੇ ਸਮਾਜਿਕ ਸੇਵਾ ਚੱਲ ਰਹੀਆਂ ਹਨ। ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਸੰਗਤ ਦੀ ਅਸੀਸ ਦੀ ਲੋੜ ਹੈ। ਭਾਈ ਸਾਹਿਬ ਵੱਲੋਂ ਬੇਨਤੀ ਹੈ, ਅੰਮ੍ਰਿਤ ਛਕੋ, ਅੰਮ੍ਰਿਤ ਵੇਲਾ ਬਣਾਓ, ਅੰਮ੍ਰਿਤ ਬਾਣੀ ਨਾਲ ਜੁੜੋ।

ਹਰ ਕੋ ਨਾਮ ਸਦਾ ਸੁਖਦਾਈ, ਹਰ ਕੋ ਨਾਮ ਸਦਾ ਸੁਖਦਾਈ, ਜਾਨੋ ਸਿਮਰ ਅਜਾ ਮਨ ਗੁਜ਼ਰਿਓ ਗਨ ਕਾ।

ਸਮੇਂ ਪ੍ਰਥਮ ਭਗਤੀ ਸਿਮਰ ਕਾ ਗੁਰੂ ਨਾਨਕ ਲੈਣ ਤੇ ਆਏ ਪ੍ਰੰਗ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਸੁਹਾਏ ਅਰਜਨ ਹਰ ਗੋਬਿੰਦ ਰਾਮ ਸਿਮਰਨ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈ ਆ ਜਿਸ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਸੀ ਦਿੱਤੇ, ਵੰਧ ਵੰਧ ਕਟਾਏ, ਖੁਪਰੀਆਂ ਲਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

सेवा संभालदा दान खालसा जी नूं बख्शा। इन माणियां दे माण, ताणियां दे ताण, ਨਿਉਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ

ਕੀ ਕਰੇ ਜੇ ਸਿੱਖਾਂ ਦੇ ਮਨ ਵਿੱਚ ਹੀ ਪਿਆਰ ਨਾ ਆਵੇ। ਪਿਸ਼ੌਰ ਆਨੰਦਪੁਰ ਸਾਹਿਬ ਸੰਗਤ ਆਈ, ਸਾਰੀ ਸੰਗਤ ਨੇ ਮੱਥਾ ਟੇਕਿਆ, ਸਾਰੇ ਬੈਠ ਗਏ ਪਰ ਇੱਕ ਬੱਚਾ

ਜੇ ਤੂੰ ਮੇਰੇ ਜੋਗਾ ਨਾ ਵੀ ਹੋਵੇਗਾ ਮੈਂ ਤਾਂ ਵੀ ਤੇਰੇ ਜੋਗਾ ਹੋਵਾਂਗਾ ਆਖੋ ਸਤਨਾਮ ਸ੍ਰੀ ਸੰਬੰਧ ਬਣ ਗਏ ਤੇ ਸੰਬੰਧ ਵੀ ਐਸਾ ਬਚਪਨ ਬੀਤ ਗਿਆ ਜਵਾਨੀ ਆ ਗਈ ਤੇ ਜੋਗਾ ਸਿੰਘ ਨੇ ਵੀ ਅੰਮ੍ਰਿਤ ਛਕ ਲਿਆ ਗੁਰੂ ਨਾਲ ਬੜਾ ਪਿਆਰ ਕਰਦਾ ਜੋਗਾ ਸਿੰਘ ਦੇ ਮਾਤਾ ਪਿਤਾ ਆਏ ਕਹਿਣ ਲੱਗੇ ਮਹਾਰਾਜ ਜੋਗਾ ਸਿੰਘ ਨੂੰ ਹੁਣ ਆਗਿਆ ਦਿਓ ਇਸ ਨੂੰ ਘਰ ਲੈ ਜਾਈਏ ਇਸ ਦਾ ਵਿਆਹ ਕਰ ਦੇਈਏ ਗੁਰੂ ਸਾਹਿਬ ਨੇ ਆਗਿਆ ਦੇ ਦਿੱਤੀ ਤੇ ਨਾਲ ਕਿਹਾ ਜੋਗਾ ਸਿਆਂ ਭਾਈ ਜਾ ਮਾਪਿਆਂ ਦੀ ਸਦਰ ਹੈ ਉਹ ਤੇਰਾ ਵਿਆਹ ਕਰਨ ਜਾਂ ਮਾਪਿਆਂ ਦਾ ਚਾਅ ਪੂਰਾ ਕਰ ਤੇ ਜੋਗਾ ਸਿੰਘ ਕਹਿਣ ਲੱਗਾ ਮਹਾਰਾਜ ਜੇ ਮੈਂ ਚਲਾ ਗਿਆ ਤੇ ਤੁਹਾਡੀ ਸੇਵਾ ਕੌਣ ਕਰੇਗਾ ਆਖੋ ਸਤਨਾਮ ਸੇਵਾ ਸਤਿਗੁਰੂ ਕਹਿਣ ਲੱਗੇ ਜੋਗਾ ਸਿੰਘ ਜਦੋਂ ਤੂੰ ਨਹੀਂ ਸੀ ਸੇਵਾ ਉਦੋਂ ਵੀ ਹੁੰਦੀ ਸੀ ਤੂੰ ਚਲਾ ਜਾਏਗਾ ਸੇਵਾ ਫਿਰ ਵੀ ਹੋਵੇ ਤੂੰ ਸਾਡਾ ਫਿਕਰ ਨਾ ਕਰ ਜਾਂ ਮਾਪਿਆਂ ਦਾ ਚਾਹ ਪੂਰਾ ਕਰ ਮੱਥਾ ਟੇਕਿਆ ਤੁਰ ਪਿਆ ਪਰ ਜਾਂਦਾ ਜਾਂਦਾ ਕਹਿ ਗਿਆ ਬਾਦਸ਼ਾਹ ਜਦੋਂ ਮੇਰੀ ਲੋੜ ਪਵੇ ਮੈਨੂੰ ਬੁਲਾ ਲੈਣਾ ਆਖੋ ਸਤਨਾਮ ਸਿੰਘ ਸੇਵਾ ਤੇ ਹੋਵੇ ਪਰ ਮਨ ਵਿੱਚ ਮਾਣ ਨਹੀਂ ਪਿਆਰ ਤੇ ਹੋਵੇ ਪਰ ਹੰਕਾਰ ਨਹੀਂ ਤੁਰ ਪਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਜੋਗਾ ਸਿੰਘ ਨੇ ਦਾਅਵਾ ਤੇ ਬੜਾ ਕੀਤਾ ਕਿ ਜਦੋਂ ਮੇਰੀ ਲੋੜ ਪਵੇ

ਉਹਦੇ ਨਾਲ ਗਿਣਤੀਆਂ ਗਿਣੇ ਉਹ ਫਿਰ ਸੁਖੀ ਨਹੀਂ ਰਹਿੰਦਾ। ਗੁਰੂ ਨੇ ਇਮਤਿਹਾਨ ਪਾਇਆ, ਜੋਗਾ ਸਿੰਘ ਘਰ ਪਹੁੰਚ ਗਿਆ। ਉਹ ਸਿੱਖ ਵੀ ਚਿੱਠੀ ਲੈ ਕੇ ਪਿੱਛੇ ਪਿੱਛੇ ਪਿਸ਼ੌਰ ਜਾ ਪਹੁੰਚੇ। ਜੋਗਾ ਸਿੰਘ ਦੀ ਬਰਾਤ ਤੁਰੀ, ਸਿੱਖ ਵੀ ਨਾਲ, ਲੜਕੀ ਵਾਲਿਆਂ ਦੇ ਘਰ ਪਹੁੰਚੇ। ਮਿਲਣੀ ਹੋ ਗਈ, ਸਾਰੀਆਂ ਰਸਮਾਂ ਹੋ ਗਈਆਂ, ਹੁਣ ਆਨੰਦ ਕਾਰਜ ਦਾ ਵੇਲਾ ਹੋਇਆ। ਜੋਗਾ ਸਿੰਘ ਲਾਵਾਂ ਲੈ ਰਿਹਾ ਤੇ ਉਸ ਸਿੱਖ ਨੇ ਉਹ ਚਿੱਠੀ ਜੋਗਾ ਸਿੰਘ ਦੇ ਹੱਥ ਫੜਾਈ। ਜੋਗਾ ਸਿੰਘ ਲੈ ਭਾਈ, ਕਲਗੀਆਂ ਵਾਲੇ ਪਿਤਾ ਦਾ ਇਹ ਸੁਨੇਹਾ ਤੇਰੇ ਵਾਸਤੇ। ਪਿਆਰ ਬਹੁਤ ਸੀ ਜੋਗਾ ਸਿੰਘ ਦੇ ਮਨ ਵਿੱਚ, ਬਹੁਤ ਸ਼ਰਧਾ ਸੀ ਕਲਗੀਆਂ ਵਾਲੇ ਪਿਤਾ ਵਾਸਤੇ। ਗੁਰੂ ਦੀ ਚਿੱਠੀ ਦੇਖੀ, ਮੱਥੇ ਨਾ ਲਾਈ, ਚਿੱਠੀ ਚੁੰਮੀ, ਚਿੱਠੀ ਪੜ੍ਹੀ। ਉਹ ਜੋਗਾ ਸਿੰਘ ਤੇਰੀ ਬੜੀ ਲੋੜ ਹੈ, ਬੈਠਾ ਤੇ ਉੱਠ ਪਓ, ਖੜਾ ਤੇ ਤੁਰ ਪਓ। ਤੇ ਜੋਗਾ ਸਿੰਘ ਨੇ ਲਾਵਾਂ ਵਿੱਚ ਛੱਡ ਦਿੱਤੀ। ਘਰ ਵਾਲਿਆਂ ਨੇ ਕਿਹਾ, ਜੋਗਾ ਸਿੰਘ ਤੈਨੂੰ ਰੋਕਦੇ ਨਹੀਂ, ਚਲਾ ਜਾਵੀ ਪਰ ਲਾਵਾਂ ਤੇ ਪੂਰੀਆਂ ਲੈ ਲੈ। ਕਹਿਣ ਲੱਗਾ, ਨਹੀਂ, ਮੇਰੇ ਕਲਗੀਆਂ ਵਾਲੇ ਪਿਤਾ ਦਾ ਹੁਕਮ ਹੈ, ਜੋਗਾ ਸਿਆ ਤੁਰ ਪੈ ਤੇ ਮੈਂ ਹੁਣ ਰੁਕ ਨਹੀਂ ਸਕਦਾ। ਸਾਧ ਸੰਗਤ, ਇਹ ਹੈ ਜੋਗਾ ਸਿੰਘ ਦਾ ਪਿਆਰ। ਗੁਰੂ ਦੀ ਚਿੱਠੀ ਪੜ੍ਹੀ, ਲਾਵਾਂ ਵਿੱਚੇ ਛੱਡ ਕੇ ਜੋਗਾ ਸਿੰਘ ਤੁਰ ਪਿਆ। ਸਫ਼ਰ ਕਰਦਾ ਹੋਇਆ ਹੁਸ਼ਿਆਰਪੁਰ ਆ ਪਹੁੰਚਿਆ। ਸ਼ਾਮ ਦਾ ਵੇਲਾ ਸੀ। ਜਦ ਹੁਸ਼ਿਆਰਪੁਰ ਪਹੁੰਚਿਆ ਤੇ ਮਨ ਵਿੱਚ ਹੰਕਾਰ ਆ ਗਿਆ। ਜੋਗਾ ਸਿੰਘ ਆਪਣੇ ਆਪ ਨੂੰ ਕਹਿੰਦਾ ਹੈ, ਉਹ ਜੋਗਾ ਸਿੰਘ ਤੇਰੇ ਵਰਗਾ ਕੋਈ ਸਿੱਖ ਹੋ ਸਕਦਾ ਜਿਹੜਾ ਗੁਰੂ ਦਾ ਹੁਕਮ ਸੁਣ ਕੇ ਲਾਵਾਂ ਛੱਡ ਕੇ ਤੁਰ ਆਵੇ। ਹੰਕਾਰ ਆਇਆ ਤੇ ਮਨ ਦੇ ਵਿੱਚ ਮੈਲ ਵੀ ਆ ਗਈ। ਉੱਠਿਆ ਜੋਗਾ ਸਿੰਘ, ਰਾਤ ਪੈ ਗਈ ਹੈ, ਵੇਸਵਾ ਦੇ ਚੁਬਾਰੇ ਵੱਲ ਤੁਰ ਪਿਆ। ਜਦ ਗੁਰੂ ਨੂੰ ਭੁਲਾਨੇ ਆ ਤੇ ਫਿਰ ਇਨਸਾਨ ਕਿੱਥੇ ਤੱਕ ਜਾ ਡਿੱਗਦਾ। ਕਿੱਥੇ ਉਹ ਜੋਗਾ ਸਿੰਘ ਜਿਹੜਾ ਗੁਰੂ ਦਾ ਹੁਕਮ ਮੰਨ ਕੇ ਲਾਵਾਂ ਛੱਡ ਕੇ ਤੁਰ ਪਿਆ, ਪਰ ਜਦ ਮਨ ਵਿੱਚ ਹੰਕਾਰ ਆਇਆ ਤੇ ਫਿਰ ਕਿੱਥੇ ਤੱਕ ਜਾ ਪਹੁੰਚਿਆ, ਵੇਸਵਾ ਦੇ ਦੁਆਰੇ ਵੱਲ ਤੁਰ ਪਿਆ। ਜਦ ਵੇਸਵਾ ਦੇ ਚੁਬਾਰੇ ਕੋਲ ਪਹੁੰਚਿਆ, ਜੋਗਾ ਸਿੰਘ ਤੇ ਭੁੱਲ ਗਿਆ ਗੁਰੂ ਨੂੰ, ਪਰ ਗੁਰੂ ਨੇ ਜੋਗਾ ਸਿੰਘ ਨੂੰ ਨਹੀਂ ਭੁਲਾਇਆ। ਸਾਧ ਸੰਗਤ, ਗੁਰੂ ਨਾਨਕ ਦਾ ਰੂਪ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇੱਕ ਚੌਂਕੀਦਾਰ ਦਾ ਰੂਪ ਬਣਾਇਆ, ਹੱਥ ਵਿੱਚ ਇੱਕ ਖੁੰਡਾ ਪਕੜਿਆ ਤੇ ਵੇਸਵਾ ਦੇ

ਜੋਗਾ ਸਿੰਘ ਚੱਕਰ ਕੱਢ ਕੇ ਆਇਆ ਪਰ ਉਹ ਪਹਿਰੇਦਾਰ ਹਾਲੇ ਵੀ ਖੜਾ। ਫਿਰ ਜੋਗਾ ਸਿੰਘ ਮੁੜ ਗਿਆ, ਫਿਰ ਚੱਕਰ ਕੱਢ ਕੇ ਆਇਆ ਪਰ ਪਹਿਰੇਦਾਰ ਦੇ ਹਟਦਾ ਨਹੀਂ। ਚੱਕਰ ਕੱਢਦੇ ਆ ਅੰਮ੍ਰਿਤ ਵੇਲਾ ਹੋ ਗਿਆ, ਨਾ ਤੇ ਜੋਗਾ ਸਿੰਘ ਮੁੜਿਆ ਤੇ ਨਾ ਗੁਰੂ ਸਾਹਿਬ ਜੀ ਹਟੇ। ਹੁਣ ਜੋਗਾ ਸਿੰਘ ਨੇ ਮਨ ਵਿੱਚ ਸੋਚਿਆ ਪਹਿਰੇਦਾਰ ਤੇ ਹਟਦਾ ਨਹੀਂ, ਮੈਂ ਕਿਉਂ ਨਾ ਚਬਾਰੇ ਚੜ੍ਹਾਂ। ਜੋਗਾ ਸਿੰਘ ਨੇ ਹਿੰਮਤ ਕੀਤੀ, ਜਦ ਇਹ ਪੌੜੀਆਂ ਚੜ੍ਹਨ ਲੱਗਾ ਤੇ ਹੁਣ ਗੁਰੂ ਸਾਹਿਬ ਤੋਂ ਬਰਦਾਸ਼ਤ ਨਾ ਹੋਇਆ, ਇੱਕ ਤਬਕਾ ਮਾਰਿਆ, ਉਹ ਸਿੰਘਾ ਕਿੱਥੇ ਚੱਲੇ? ਜਾਪਦਾ ਗੁਰੂ ਦਾ ਸਿੰਘ ਹੈ, ਸੋਹਣਾ ਦਾੜਾ, ਸਿਰ ਤੇ ਦਸਤਾਰ, ਹੱਥ ਵਿੱਚ ਕੜਾ, ਗਾਤਰੀ ਕਿਰਪਾਨ, ਤੇੜ ਕਛਹਿਰਾ ਪਾਏ ਹੈ, ਉਹ ਜਾਪਦਾ ਗੁਰੂ ਦਾ ਸਿੰਘ ਚੱਲਿਆ ਵੇਸਵਾ ਦੇ ਦੁਆਰੇ। ਜਾ ਭੱਜ ਜਾ, ਸੋਟਾ ਮਾਰਾਂਗਾ ਤੈਨੂੰ, ਉਹ ਜਾ ਜਾ ਕੇ ਬਾਣੀ ਪੜ੍ਹ, ਬਾਣੀ ਪੜ੍ਹਨ

ਗੁਰੂ ਦਾ ਦਬਕਾ ਸੁਣਿਆ ਤੇ ਜੋਗਾ ਸਿੰਘ ਕੰਬ ਉੱਠਿਆ। ਆਪਣੇ ਆਪ ਨੂੰ ਕਹਿੰਦਾ ਹੈ, ਓਏ ਜੋਗਾ ਸਿੰਘ, ਓਏ ਤੂੰ ਤੇ ਰੁੜ ਚੱਲਿਆ ਸੀ, ਓਏ ਗੁਰੂ ਦਾ ਸਿੱਖ ਹੋ ਕੇ ਕਿਹੜੇ ਪਾਸੇ ਚੱਲਿਆ ਸੀ, ਮੁੜ ਪਿਆ ਵਾਪਸ ਆਨੰਦਪੁਰ ਸਾਹਿਬ ਨੂੰ ਤੁਰ ਪਿਆ। ਪਰ ਹਾਲੀ ਮਨ ਵਿੱਚ ਇੱਕ ਖਿਆਲ ਹੈ, ਜੋਗਾ ਸਿੰਘ ਤੈਨੂੰ ਕਿਸੇ ਨੇ ਦੇਖਿਆ ਨਹੀਂ, ਆਖੋ ਸਤਨਾਮ ਸਿੰਘ। ਜਦ ਅਸੀਂ ਵੀ ਕੋਈ ਬੁਰਾਈ ਕਰਦੇ ਹਾਂ ਤੇ ਇਹੋ ਹੀ ਸਮਝਦੇ ਹਾਂ ਸਾਨੂੰ ਕਿਸੇ ਨੇ ਦੇਖਿਆ ਨਹੀਂ, ਪੜਦਾ ਪਿਆ, ਕਿਸੇ ਨੇ ਨਹੀਂ ਦੇਖਿਆ। ਦੁਨੀਆਂ ਦਾ ਖਿਆਲ ਤੇ ਰੱਖਦੇ ਹਾਂ ਪਰ ਗੁਰੂ ਦਾ ਨਹੀਂ। ਆਨੰਦਪੁਰ ਸਾਹਿਬ ਪਹੁੰਚਿਆ ਤੇ ਸਿੱਖਾਂ ਨੂੰ ਪੁੱਛਦਾ ਹੈ, ਗੁਰੂ ਸਾਹਿਬ ਕਿੱਥੇ ਹਨ? ਜਦ ਸਿੱਖਾਂ ਨੇ ਕਿਹਾ, ਸੁੱਤੇ ਹੋਏ ਨੇ, ਆਰਾਮ ਕਰ ਰਹੇ। ਹੈਰਾਨ ਹੋ ਗਿਆ ਜੋਗਾ ਸਿੰਘ, ਇਹ ਵੇਲਾ ਕੋਈ ਸੌਣ ਦਾ ਨਹੀਂ, ਕਿਉਂ ਸੁੱਤੇ ਹਨ? ਤੇ ਸਿੱਖਾਂ ਨੇ ਕਿਹਾ, ਕਿਸੇ ਮੂਰਖ ਸਿੱਖ ਨੇ ਸਤਿਗੁਰਾਂ ਨੂੰ ਸਾਰੀ ਰਾਤ ਜਗਾਈ ਰੱਖੇ। ਤੇ ਜੋਗਾ ਸਿੰਘ ਗੁਰੂ ਸਾਹਿਬ ਦੇ ਕਮਰੇ ਜਾ ਪਹੁੰਚਿਆ, ਮੱਥਾ ਟੇਕਿਆ। ਸਤਿਗੁਰੂ ਉੱਠ ਕੇ ਬਹਿ ਗਏ, ਅੱਖਾਂ ਲਾਲ ਹਨ ਕਿਉਂਕਿ ਸਾਰੀ ਰਾਤ ਜਾਗਦੇ ਰਹੇ, ਪਰ ਚਿਹਰੇ ਤੇ ਉਹੋ ਹੀ ਪਿਆਰ ਹੈ ਜਿਹੜਾ ਸਿੱਖਾਂ ਵਾਸਤੇ, ਆਪਣੇ ਪਿਆਰਿਆਂ ਵਾਸਤੇ ਹਮੇਸ਼ਾ ਹੁੰਦਾ ਹੈ।

ਗੁਰੂ ਤੇ ਫਿਰ ਵੀ ਪੜਦਾ ਰੱਖਦਾ ਗੁਰੂ ਤੇ ਫਿਰ ਵੀ ਪੜਦਾ ਟੱਕਦਾ ਹੈ ਪਰ ਜੇ ਅਸੀਂ ਉਹਨਾਂ ਪੜਦਿਆਂ ਵਿੱਚੋਂ ਬਾਹਰ ਆਉਂਦੇ ਹਾਂ ਤੇ ਫਿਰ ਗੁਰੂ ਕੀ ਕਰੇ ਸਤਿਗੁਰ ਕਹਿੰਦੇ ਹਨ ਸੁਣਾ ਜੋਗਾ ਸੁਣਿਆ ਕੀ ਹਾਲਤ ਹੈ ਤੇਰਾ ਸਫ਼ਰ ਕੈਸਾ ਰਿਹਾ ਪਰ ਅੱਗੋ ਜੋਗਾ ਸਿੰਘ ਕੀ ਕਹਿੰਦਾ ਆਪਣਾ ਹਾਲ ਨਹੀਂ ਦੱਸਦਾ ਜੋ ਗੁਰੂ ਨੇ ਪੁੱਛਿਆ ਉਹ ਨਹੀਂ ਦੱਸਦਾ ਸਗਾ ਅੱਗੋ ਕਹਿੰਦਾ ਮਹਾਰਾਜ ਪਤਾ ਲੱਗਾ ਤੁਹਾਨੂੰ ਸਾਰੀ ਰਾਤ ਕਿਸੇ ਮੂਰਖ ਸਿੱਖ ਨੇ ਜਗਾਈ ਰੱਖੇ ਕੌਣ ਸੀ ਤੇ ਗੁਰੂ ਸਾਹਿਬ ਕਹਿਣ ਲੱਗੇ

ਹੈ ਜੋ ਅੰਤਰ ਨਾਮ ਸਰਬ ਮੈਂ ਪੇਖ ਹੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਉਹ ਅਪਰਸ ਸਗਲ ਨਿਸਤਾਰ ਹੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤਰਿਆ ਰੂਪ ਨਾ ਪੇਖੇ ਨੇਤਰ ਸਾਧਗੀ ਟੈਲ ਸੰਤ ਸੰਗਹੇਤ ਕਰਨ ਨਾ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਡਰੇ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦਿੜੇ ਅਵਰੈ ਨਾਮ ਜਪਾਵੈ ਨਾਨਕ ਉਹ ਬੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਖ ਹੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਿਤਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚੰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਧਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋਨ ਨਾਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੂਖਮ ਮੈਂ ਜਾਣੇ ਅਸਥੂਲ ਚੌਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਤਾਰੇ ਪਸ ਪ੍ਰੇਤ ਮੁਗਤ ਪਾਥਰ ਕੋ ਤਾਰੇ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਝੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਕ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਦਾ ਐਸਾ ਹੀ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਕਰ ਰਾਖੇ ਤੈਸਾ ਤਿਨ ਨਾਓ ਆਪੇ ਕਰਨ ਕਰਾਵਨ ਜੋਗ ਪ੍ਰਭ ਪਾਵੇ ਸੋਈ ਫੁਨ ਹੋਗ ਪਸਰੋ ਆਪ ਅਨੰਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਟ

ਬੜੇ ਧਿਆਨ ਨਾਲ ਗੁਰੂ ਅੱਗੇ ਅਰਦਾਸ ਅਸੀਂ ਕਰ ਰਹੇ ਹਾਂ। ਜੋੜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਸਜਗੇ ਹਨ ਬੜੇ ਪਿਆਰ ਨਾਲ ਗੁਰੂ ਅੱਗੇ ਅਰਦਾਸ ਕਿ ਆਪ ਜੋ ਸ਼ਬਦ ਪੜ੍ਹ ਰਹੇ ਹੋ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸਚ ਸਾਖੀਏ। ਗੁਰੂ ਪਾਤਸ਼ਾਹ ਕਿਰਪਾ ਕਰੇ ਉਸ ਤੋਂ ਬਾਅਦ ਅਰਦਾਸ ਹੋਏਗੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹੁਕਮ ਲਿਆ ਜਾਏਗਾ ਔਰ ਪਲੇ ਥੈਂਡੇ ਲਾਗੀ ਲਾਵਾਂ ਬੜੇ ਪਿਆਰ ਨਾਲ ਆਪ ਸਾਰੇ ਇਹ ਤੁਕ ਨੂੰ ਕਾਰਜ ਦੇ ਸਵਾਰ ਸਤਿਗੁਰ ਸਚ ਸਾਖੀਏ ਉਸ ਤੋਂ ਬਾਅਦ ਜੋ ਆਨੰਦ ਕਾਰਜ ਹੈ ਸ਼ੁਰੂ ਕਰੀਏ।

ਅੱਛਾ ਆਪ ਬਖਸ਼ਿਸ਼ ਕਰ ਰਹੇ ਹਨ ਭਈ ਜਦੋਂ ਤੋਂ ਅਸੀਂ ਆਪਣੀ ਸੁੱਧ ਬੁੱਧ ਸੰਭਾਲੀ ਤੇ ਗੁਰਦੇਵ ਪਿਤਾ ਜੀ ਨੇ ਇੱਕ ਸਾਡੇ ਕੋਲੋਂ ਵਚਨ ਲੈ ਲਿਆ ਉਹ ਕਿਹੜਾ ਵਚਨ ਸੀ ਆਪ ਇਸ ਤਰ੍ਹਾਂ ਬਖਸ਼ਿਸ਼ ਕਰ ਰਹੇ ਹਨ।

ਭਾਈ ਸਾਹਿਬ ਦੱਸ ਰਹੇ ਹਨ ਕਿ ਪਰ ਦਰਵੇ ਨੂੰ ਹੱਥ ਨਾ ਲਾਵੇ, ਪਰਾਈ ਵਸਤੂ ਪਈ ਹੈ ਉਸ ਨੂੰ ਚੁੱਕ ਕੇ ਵਰਤ ਲੈਣਾ ਤਪਾਸ਼ੇ ਰਿਹਾ, ਪਰਾਈ ਵਸਤੂ ਨੂੰ ਹੱਥ ਤੱਕ ਵੀ ਨਹੀਂ ਲਾਣਾ। ਗੁਰੂ ਕਾ ਸਿੱਖ ਕਿਸੇ ਦੀ ਅਮਾਨਤ ਲੈ ਕੇ ਖਿਆਨਤ ਨਹੀਂ ਕਰਦਾ, ਕਿਸੇ ਦਾ ਬੁਰਾ ਨਹੀਂ ਚਿਤਵਦਾ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹੋਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਇਸ ਲਈ ਗੁਰਸਿੱਖੀ ਦਾ ਤੀਜਾ ਨਿਯਮ ਜੋ ਹੈ ਉਹ ਹੈ ਪਰ ਦਰਬੇ ਨੂੰ ਹੱਥ ਨਾ ਲਾਵੇ।

ਭਾਈ ਸਾਹਿਬ ਦੱਸ ਰਹੇ ਹਨ ਕਿ ਗੁਰੂ ਕਾ ਸਿੱਖ ਕਿਸੇ ਦੀ ਨਿੰਦਾ ਕਰਦਾ ਨਹੀਂ, ਕਿਸੇ ਦੀ ਨਿੰਦਾ ਸੁਣਦਾ ਨਹੀਂ, ਪਰ ਨਿੰਦਾ ਸੁਣ ਆਪ ਹਟਾਵੇ। ਹਜ਼ੂਰ ਦੀ ਬਾਣੀ ਦੇ ਉੱਪਰ ਫੁੱਲ ਚੜਦਾ, ਕਿਉਂਕਿ ਹਜ਼ੂਰ ਦੀ ਬਾਣੀ ਕਹਿੰਦੀ ਹੈ ਨਿੰਦਾ ਭਲੀ ਕਿਸੇ ਕੀ ਨਾਹੀਂ, ਤੇ ਕੌਣ ਕਰਦੇ ਹਨ ਮਨ ਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ। ਇਸ ਲਈ ਗੁਰੂ ਕਾ ਸਿੱਖ ਨਾ ਕਿਸੇ ਦੀ ਨਿੰਦਾ ਕਰਦਾ ਨਾ ਨਿੰਦਾ ਸੁਣਦਾ ਹੈ।

ਕੇ ਸੁਣਦਾ ਤੇ ਜਦੋਂ ਕਿਤੇ ਨਿੰਦਿਆ ਚੁਗਲੀ ਸ਼ੁਰੂ ਹੋ ਜਾਵੇ ਕਹਿੰਦਾ ਮੈਨੂੰ ਸੁਣਾਈ ਨਹੀਂ ਦੇ ਰਿਹਾ ਮੈਂ ਚਲਦਾ। ਇਸ ਲਈ ਭਾਈ ਸਾਹਿਬ ਕਹਿੰਦੇ ਹਨ ਗੁਰੂ ਕਾ ਸਿੱਖ ਅੰਦਰੋਂ ਸਿਆਣਾ ਬਾਹਰੋਂ ਬੋਲਾ।

ਦੀ ਬਖਸ਼ਿਸ਼ ਪ੍ਰਾਪਤ ਕਰਕੇ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ, ਜੋ ਵੀ ਪੰਜ ਪਿਆਰੇ ਸ਼ੁਭ ਸੁਮਤੀ ਗੁਰਮਤ ਅਨੁਸਾਰ ਦਿੰਦੇ ਹਨ, ਉਹਨਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਰੋਸ਼ਨ ਕਰੇ, ਆਪਣਾ ਜੀਵਨ ਸੁਧਾਰੇ। ਕਿਉਂਕਿ ਹਜ਼ੂਰ ਦੀ ਬਾਣੀ ਬਖਸ਼ਿਸ਼ ਕਰਦੀ ਹੈ, ਬਈ ਰਹਿਤ ਪਿਆਰੀ ਮੁਝ ਕੋ। ਹਜ਼ੂਰ ਕਲਗੀਧਰ ਪਾਤਸ਼ਾਹ ਕਹਿੰਦੇ ਹਨ, ਮੈਨੂੰ ਸਿੱਖ ਪਿਆਰਾ ਨਹੀਂ, ਮੈਨੂੰ ਤਾਂ ਰਹਿਤ ਪਿਆਰੀ ਹੈ। ਜਿਹੜਾ ਰਹਿਤ ਵਿੱਚ ਰਹਿੰਦਾ ਹੈ, ਮੈਂ ਉਹਦਾ ਦਾਸ ਹਾਂ। ਉਹ ਮੇਰੇ ਸਿਰ ਦਾ ਸਾਹਿਬ ਹੈ ਜਿਹੜਾ ਰਹਿਤ ਦੇ ਵਿੱਚ ਹੈ। ਹਜ਼ੂਰ ਦੀ ਬਾਣੀ ਉਹ ਬਖਸ਼ੇ।

ਚੌਥਾ ਨਿਯਮ ਨਾ ਕਿਸੇ ਦੀ ਨਿੰਦਾ ਕਰਨੀ ਹੈ ਨਾ ਸੁਣਨੀ ਹੈ। ਪੰਜਵਾਂ ਨਿਯਮ ਜੋ ਗੁਰੂ ਕਹਿੰਦਾ ਹੈ ਉਸ ਦੇ ਕਹੇ ਹੋਏ ਬਚਨਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਰੋਸ਼ਨ ਕਰਨਾ, ਆਪਣੇ ਜੀਵਨ ਨੂੰ ਢਾਲਣਾ। ਹੁਣ ਛੇਵਾਂ ਨਿਯਮ ਭਾਈ ਸਾਹਿਬ ਦੱਸਦੇ ਹਨ, ਥੋੜਾ ਸਮੇਂ ਥੋੜਾ ਹੀ ਖਾਵੇ, ਕਿਉਂਕਿ ਗੁਰੂ ਨਾਨਕ ਦੇ ਦਰ ਦਾ ਇਹ ਉਪਦੇਸ਼ ਹੈ। ਕਿਸੇ ਨੇ ਘਰ ਬਾਰ ਨਹੀਂ ਤਿਆਗਣਾ, ਸੰਸਾਰ ਨਹੀਂ ਤਿਆਗਣਾ, ਗ੍ਰਸਤ ਦਾ ਤਿਆਗ ਨਹੀਂ ਕਰਨਾ। ਹਜ਼ੂਰ ਕਹਿੰਦੇ ਹਨ ਅੰਮ੍ਰਿਤ ਵੇਲੇ ਨੀਂਦ ਦਾ ਤਿਆਗ ਕਰ ਦੇ, ਅੰਮ੍ਰਿਤ ਵੇਲੇ ਉੱਠ, ਇਸ਼ਨਾਨ ਕਰ ਤੇ ਫਿਰ ਸਤ ਸੰਗਤ ਵਿੱਚ ਬਹਿ ਕੇ ਜਪ ਸ਼੍ਰੀ ਵਾਹਿਗੁਰੂ, ਇਸੇ ਵਿੱਚ ਹੀ ਤੇਰਾ ਲੋਕ ਸੁਖੀ ਤੇ ਪਰਲੋਕ ਸੁਹੇਲਾ ਹੋਵੇਗਾ। ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਹਨ ਕਿ ਜਿਨ੍ਹਾਂ ਵਿੱਚ ਇਹ ਛੇ ਨਿਯਮ ਘਟਦੇ ਹਨ ਉਸ ਗੁਰਮੁਖ ਨੂੰ ਸਹਿਜ ਅਵਸਥਾ ਪ੍ਰਾਪਤ ਹੋ ਗਈ। ਸਹਿਜ ਅਵਸਥਾ ਕੀ ਹੈ? ਤੁਰਦਿਆਂ ਫਿਰਦਿਆਂ ਬੈਠਦਿਆਂ ਕਾਰੋਬਾਰ ਕਰਦਿਆਂ ਮਨ ਕਰਕੇ ਈਸ਼ਵਰ ਦੇ ਚਰਨਾਂ ਵਿੱਚ ਵਸਣਾ। ਆਠ ਪਹਿਰ ਪ੍ਰਭ ਵਸੇ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ। ਉਹ ਮਨੁੱਖ ਸਦਾ ਅਕਾਲ ਪੁਰਖ ਦੀ ਹਜੂਰੀ ਵਿੱਚ ਵਸ ਰਿਹਾ ਜਿਹਦੇ ਅੰਦਰ ਇਹ ਛੇ ਨਿਯਮ ਵਸ ਰਹੇ ਹਨ। ਛੇਵਾਂ ਨਿਯਮ ਭਾਈ ਸਾਹਿਬ ਦੱਸਦੇ ਹਨ, ਥੋੜਾ ਸਮੇਂ ਥੋੜਾ ਹੀ ਖਾਵੇ।

ਕਿ ਜੇ ਕੋਈ ਤੇਰੇ ਨਾਲ ਬੁਰਾ ਵੀ ਕਰ ਰਿਹਾ ਤਾਂ ਵੀ ਤੂੰ ਉਸ ਦਾ ਭਲਾ ਲੋਚੇ। ਆਖਿਆ ਮੈਨੂੰ ਮਿਲੇਗਾ ਕੀ, ਅਗਲੀਆਂ ਤੁਕਾਂ ਵਿੱਚ ਦੱਸਦੇ ਹਨ।